0: ਤਵ ਕਵਨ ਨਿਡਰ ਕਵਨ ਕਤ ਡਰ
1: ਆਪ ਨ ਚਲਦੇ ਆਪ ਕਰਨੇ ਹਾਰ
0: ਨਾਨਕ ਠਾਕੁਰ ਅਗਮਿਆ ਪਾਰ
1: ਅਵਨਾਸੀ ਸੁਖ ਆਪਣੇ ਆਸਨ
0: ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਪ ਪੂਰਨ ਕਰਤਾ ਪ੍ਰਭ ਸੋਏ
0: ਤਵ ਜਨ ਕੀ ਤ੍ਰਾਸ ਕਹੋ ਕਿਸ ਹੋਏ
1: ਅਵਗਤ ਗੋਚਰ ਪ੍ਰਭ ਏਕਾ
0: ਤਵ ਚਿਤਰ ਗੁਪਤ ਕਿਸੇ ਪੂਛਤ ਲੇ

Kapatı. Grupyoruz asıngıt. Satgurane par bakşiş. Rahmanda sadka. Sukuni savde jap hoye han. Satgur mehr karın. Aap saryan di hazri dar parvan karın. Guru paso mangana ki hai. ਨਾਮ ਦੀਆਂ ਦਾਤਾਂ ਤੇ ਗੁਰਸਿੱਖੀ ਜੀਵਨ ਜਿਸ ਪਰਿਵਾਰ ਨੇ ਨਾਮ ਮੰਗ ਲਿਆ ਉਹਨੇ ਸਾਰਾ ਕੁਛ ਹੀ ਪ੍ਰਾਪਤ ਕਰ ਲਿਆ ਸੋ ਬੇਨਤੀ ਕਰਿਆ ਕਰੋ ਗੁਰ ਕੇ ਚਰਨਾਂ ਚ ਆ ਕਰਕੇ ਭਾਈ ਸਤਿਗੁਰੂ ਰਹਿਮਤ ਕਰੋ ਨਾਮ ਨਾ ਝੋੜੀਆਂ ਪਰ ਜਿਹਨੇ ਨਾਮ ਲੈ ਲਿਆ ਉਹਨੇ ਸਾਰਾ ਕੁਛ ਹੀ ਲੈ ਲਿਆ ਸੋ ਆਓ ਧੰਨਵਾਦੀ ਹਾਂ ਸਾਰੀ ਹੀ ਸੰਗਤ ਦਾ ਭਾਈ ਜੋ ਸਮਾਂ ਕੱਢਦੇ ਹੋ ਸਤਿਗੁਰ ਮਿਹਰ ਕਰਨ ਇਹ ਜੋ ਰੱਖਣ ਇਸੇ ਤਰ੍ਹਾਂ ਜੋ ਰਹਿੰਦਾ ਸਮਾਂ ਹੈ ਉਹ ਵੀ ਪੂਰਾ ਹੋ ਜਾਵੇ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਵਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉਣ ਦਿਆਵੇ ਧਾਏ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਨ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮੱਤ ਉੱਚੀ ਮੱਤ ਪੱਤ ਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪਦੀਆਂ ਪਿਆਰੀਆਂ ਸੰਗਤਾਂ ਨੇ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ ਉਪਰੰਤ ਸ਼ੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ ਹਰਪ੍ਰੀਤ ਸਿੰਘ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਸੇਵਾ ਪਾਠ ਦੀ ਸੇਵਾ ਹੋਈ ਕਿਰਪਾ ਕਰਨੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਭਾਈ ਤਾਰਾ ਸਿੰਘ ਗਿੱਲ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਪਰਿਵਾਰ ਵੱਲੋਂ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਅਛਵਿੰਦਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਕਾਰਜ ਰਾਸ ਕਰਨੇ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਰ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆ ਹੁਣ ਸ਼ਾਮਾਂ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਵੱਲੋਂ, ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਨਗਰ ਕੀਰਤਨ ਹੁੰਦੇ ਹਨ ਸਨ ਫਰਾਂਸਿਸਕੋ ਵਿਖੇ। ਸੋ ਇਸ ਵਾਰੀ ਵੀ ਦਿਨ ਸ਼ਨਿਚਰਵਾਰ 6 ਜੂਨ ਨੂੰ ਜੋ ਇਸੇ ਹੀ ਸੰਬੰਧ ਵਿੱਚ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸੰਗਤੀ ਰੂਪ ਚ ਨਾਲ ਨਾਲ ਸਹਿਜ ਪਾਠ ਚੱਲ ਰਹੇ ਹਨ, ਜਿਨ੍ਹਾਂ ਸੰਗਤਾਂ ਨੂੰ ਸੇਵਾ ਕਰਨੀ ਹੋਵੇ ਰੌਲ ਦੀ ਆਪ ਦੀ ਸਹਿਜ ਪਾਠ ਦੀ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਪਣੇ ਆਪ ਨੂੰ ਪਛਾਣ ਲਿਆ। ਆਪਣੇ ਆਪ ਨੂੰ ਬਹੁਤ ਮੁਸ਼ਕਲ ਹੈ ਪਛਾਣਨਾ। ਮੈਂ ਫਿਰ ਜ਼ਿਕਰ ਕਰ ਦੇਵਾਂ, ਦੂਜਿਆਂ ਨੂੰ ਪਛਾਣਨਾ ਬਹੁਤ ਸੌਖਾ ਹੈ, ਦੂਜਿਆਂ ਨੂੰ ਸਮਝਣਾ ਬਹੁਤ ਸੌਖਾ ਹੈ, ਆਪਣੇ ਆਪ ਨੂੰ ਸਮਝਾਉਣਾ ਬਹੁਤ ਔਖਾ ਹੈ। ਫਿਰ ਧਿਆਨ ਦਿਓ ਸਾਧ ਸੰਗਤ ਜੀ, ਬੜੀ ਸੱਚੀ ਸੁੱਚੀ ਗੱਲ ਹੈ। ਦੂਜਿਆਂ ਨੂੰ ਸਮਝਾਉਣਾ ਬਹੁਤ ਸੌਖਾ ਹੈ, ਆਪਣੇ ਆਪ ਨੂੰ ਸਮਝਾਉਣਾ ਬਹੁਤ ਮੁਸ਼ਕਲ ਕੰਮ ਹੈ। ਕਿਉਂਕਿ ਮਨੁੱਖ ਦਾ ਸੁਭਾਅ ਹੈ, ਇਹ ਹਮੇਸ਼ਾ ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਦਾ, ਆਪਣੇ ਆਪ ਨੂੰ ਸਮਝਾਉਣ ਦਾ ਯਤਨ ਨਹੀਂ ਕਰਦਾ, ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਦਾ। ਪਰ ਜਦੋਂ ਗੁਰਬਾਣੀ ਨੂੰ ਆਪਾਂ ਪੜ੍ਹਦੇ ਸੁਣਦੇ ਹਾਂ ਵਿਚਾਰਦੇ ਹਾਂ, ਤੇ ਗੁਰਬਾਣੀ ਤਾਂ ਕਹਿੰਦੀ ਪਹਿਲਾਂ ਬੰਦੇ ਆਪਣੇ ਆਪ ਤੋਂ ਸ਼ੁਰੂਆਤ ਕਰ, ਆਪਣੇ ਆਪ ਤੋਂ ਸ਼ੁਰੂਆਤ ਕਰ, ਦੂਜਿਆਂ ਨੂੰ ਸਮਝਾਉਣ ਦਾ ਯਤਨ ਬਾਅਦ ਚ ਕਰੀ। ਜਿਸ ਦਿਨ ਤੂੰ ਆਪਣੇ ਆਪ ਨੂੰ ਸਮਝਾ ਲਿਆ, ਜਿਸ ਦਿਨ ਤੂੰ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਰੋਕ ਲਿਆ, ਉਸ ਦਿਨ ਤੇਰੇ ਦੂਜਿਆਂ ਨੂੰ ਸਮਝਾਉਣ ਦਾ ਅਸਰ ਜਿਹੜਾ ਹੈ ਉਹ ਵਧੇਰੇ ਹੋਏਗਾ, ਤੇਰੀ ਗੱਲ 'ਚ ਤਾਕਤ ਆ ਜਾਵੇਗੀ। ਕਿਉਂਕਿ ਪਹਿਲਾਂ ਤੂੰ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਰੋਕਿਆ, ਹੁਣ ਜਿਹੜਾ ਬੰਦਾ ਆਪ ਨਾਮ ਜਪਦਾ ਹੋਵੇ ਤੇ ਜਦੋਂ ਉਹ ਦੂਜਿਆਂ ਨੂੰ ਕਹੇ ਭਾਈ ਨਾਮ ਜਪਣਾ ਚਾਹੀਦਾ ਹੈ, ਭਜਨ ਬੰਦਗੀ ਕਰਨੀ ਚਾਹੀਦੀ ਹੈ, ਉਸਦਾ ਅਸਰ ਵਧੇਰੇ ਹੁੰਦਾ ਹੈ। ਜਿਹੜਾ ਬੰਦਾ ਕਦੇ ਆਪ ਹੀ ਵਾਹਿਗੁਰੂ ਦਾ ਨਾਂ ਨਾ ਨਹੀਂ ਲਏ, ਉਹ ਦੂਜਿਆਂ ਨੂੰ ਕਹੇ ਭਾਈ ਨਾਮ ਜਪਣਾ ਚਾਹੀਦਾ ਹੈ, ਬੜਾ ਲਾਭ ਮਿਲਦਾ ਹੈ, ਤੇ ਦੇਖਣ ਵਾਲੇ ਕਹਿਣਗੇ ਭਾਈ ਆਪਣੇ ਆਪ ਤਾਂ ਕਦੇ ਨਾਮ ਜਪਿਆ ਦੇਖਿਆ ਨਹੀਂ, ਸਿਰਫ ਦੂਜਿਆਂ ਨੂੰ ਹੀ ਕਹੀ ਜਾਂਦਾ। ਪੰਜਵੇਂ ਪਾਤਸ਼ਾਹ ਜੀ ਦੇ ਵਚਨ ਨੇ, ਆਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਆਵਰ ਉਪਦੇਸੈ, ਦੂਜਿਆਂ ਨੂੰ ਉਪਦੇਸ਼ ਕਰੇ ਬੰਦਾ, ਉਪਦੇਸ਼ ਸੁਣਾਏ, ਬੜੇ ਬੜੇ ਚੰਗੇ ਉਪਦੇਸ਼ ਸੁਣਾਏ, ਆਪ ਨਾ ਕਰੈ, ਆਪਣੇ ਆਪ ਉਹਨਾਂ ਕੰਮਾਂ ਨੂੰ ਕਰਦਾ ਨਹੀਂ ਜਿਹੜੇ ਦੂਜਿਆਂ ਨੂੰ ਸਮਝਾਈ ਜਾਂਦਾ, ਆਪਣੇ ਆਪ ਵਿਕਾਰ ਕਮਾਈ ਜਾਂਦਾ, ਪਾਪ ਕਮਾਈ ਜਾਂਦਾ, ਦੂਜਿਆਂ ਨੂੰ ਕਹਿੰਦਾ ਵੀ ਧਰਮ ਕਮਾਉਣਾ ਚਾਹੀਦਾ, ਦਇਆ ਕਰਨੀ ਚਾਹੀਦੀ, ਆਪ ਪੱਥਰ ਦਿਲ ਹੋਇਆ ਬੈਠਾ, ਆਪ ਕੁਕਰਮੀ ਹੋਇਆ ਬੈਠਾ, ਤੇ ਦੂਜਿਆਂ ਨੂੰ ਕਹੀ ਜਾਏ ਭਾਈ ਚੰਗੇ ਕਰਮ ਕਰਨੇ ਚਾਹੀਦੇ, ਫਿਰ ਇਹੋ ਜਿਹੇ ਬੰਦੇ ਦਾ ਭਲਾ ਹੋਏਗਾ? ਗੁਰਬਾਣੀ ਕਹਿੰਦੀ, ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਹੋਣਾ। ਅਵਰ ਉਪਦੇਸੈ ਆਪ ਨਾ ਕਰੇ, ਕਿਉਂਕਿ ਦੂਜਿਆਂ ਨੂੰ ਉਪਦੇਸ਼ ਕਰਨਾ ਬਹੁਤ ਸੌਖਾ ਹੈ, ਆਪਣੇ ਆਪ ਉਪਦੇਸ਼ ਨੂੰ ਮੰਨਣਾ ਬਹੁਤ ਮੁਸ਼ਕਲ ਕੰਮ ਹੈ। ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ, ਇਹੋ ਜਿਹੇ ਮਨੁੱਖ ਸੰਸਾਰ ਵਿੱਚ ਆਉਂਦੇ ਨੇ, ਸੰਸਾਰ ਤੋਂ ਜਾਂਦੇ ਨੇ, ਜਨਮੈ ਮਰੈ, ਉਹ ਫਿਰ ਜਨਮ ਲੈਂਦੇ ਨੇ ਫਿਰ ਮਰਦੇ ਨੇ, ਫਿਰ ਜਨਮ ਲੈਂਦੇ ਨੇ ਫਿਰ ਮਰਦੇ ਨੇ, ਉਹਨਾਂ ਦਾ ਇਹ ਸਿਲਸਿਲਾ ਜਨਮ ਮਰਨ ਦਾ ਦੁੱਖ ਜਿਹੜਾ ਹੈ ਇਹ ਰੁਕਦਾ ਨਹੀਂ, ਇਹ ਮੁੱਕਦਾ ਨਹੀਂ। ਗੁਰਬਾਣੀ ਨੂੰ ਹੋਰ ਆਪਾਂ ਪੁੱਛੀਏ, ਸਤਿਗੁਰੂ ਜੀ ਇਹਦੇ 'ਚ ਸਾਨੂੰ ਹੋਰ ਦੱਸੋ, ਪਹਿਲਾਂ ਆਪਣੇ ਆਪ ਨੂੰ ਸੰਵਾਰਨਾ ਚਾਹੀਦਾ ਕਿ ਦੂਜਿਆਂ ਨੂੰ ਸੰਵਾਰਨਾ ਚਾਹੀਦਾ? ਤੇ ਗੁਰਬਾਣੀ ਕਹਿੰਦੀ ਹੈ, ਪ੍ਰਥਮੈ ਮਨ ਪਰ ਬੋਧੈ ਆਪਣਾ ਪਾਛੈ ਅਵਰ ਰਿਜਾਵੈ। ਕਹਿਣ ਲੱਗੇ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕੀ, ਆਪਣੇ ਆਪ ਨੂੰ, ਆਪਣੇ ਆਪ ਤੋਂ ਸ਼ੁਰੂਆਤ ਕਰੋ। ਪਾਛੈ ਅਵਰ ਰਿਜਾਵੈ, ਵੀ ਦੂਜਿਆਂ ਨੂੰ ਖੁਸ਼ ਬਾਅਦ 'ਚ ਕਰੀ, ਦੂਜਿਆਂ ਨੂੰ ਬਾਅਦ 'ਚ ਸਮਝਾਈ, ਪਹਿਲਾਂ ਆਪਣੇ ਮਨ ਨੂੰ ਕਾਬੂ ਕਰ। ਅਸੀਂ ਦੂਜਿਆਂ ਨੂੰ ਕਹੀ ਜਾਂਦੇ ਹਾਂ ਵੀ ਤੁਸੀਂ ਸ਼ੁਰੂਆਤ ਕਰੋ, ਤੁਸੀਂ ਸ਼ੁਰੂਆਤ ਕਰੋ, ਆਪਣਾ ਮਨ ਕਾਬੂ ਨਹੀਂ, ਦੂਜਿਆਂ ਨੂੰ ਇਹ ਬੜਾ ਉਪਦੇਸ਼ ਦੇ ਜਾਂਦਾ ਹੈ। ਹੋਰ ਪੁੱਛ ਲੈਂਦੇ, ਬਾਬਾ ਫਰੀਦ ਜੀ ਨੂੰ ਪੁੱਛ ਲਈਏ। ਬਾਬਾ ਫਰੀਦ ਜੀ, ਸਾਡਾ ਤਾਂ ਇਹੀ ਹਾਲ ਹੈ, ਤੇ ਬਾਬਾ ਫਰੀਦ ਜੀ ਕਹਿੰਦੇ ਨੇ ਆਪ ਸੁਆਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਅੱਗੇ ਬੋਲੋ ਜੀ, ਸਭ ਜਗ ਤੇਰਾ ਕਿੰਨੀ ਵੱਡੀ ਗੱਲ ਹੈ। ਬਾਬਾ ਫਰੀਦ ਜੀ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਸੰਵਾਰਨਾ ਪਏਗਾ ਭਾਈ, ਆਪ ਸੰਵਾਰੈ ਮੈਂ ਮਿਲੈ। ਜਿਹੜੇ ਆਪਣੇ ਆਪ ਨੂੰ ਸੰਵਾਰ ਲੈਂਦੇ ਨੇ ਉਹ ਮੈਨੂੰ ਸਹਿਜੇ ਮਿਲ ਜਾਂਦੇ ਨੇ, ਭਾਉਂ ਮੇਰਾ ਮਿਲਾਪ ਹਾਸਲ ਕਰ ਲੈਂਦੇ ਨੇ। ਮੈਂ ਮਿਲਿਆ ਸੁਖ ਹੋਏ, ਜਿਹੜਾ ਮੈਨੂੰ ਮਿਲ ਗਿਆ, ਜਿਸ ਦਾ ਮੇਰੇ ਨਾਲ ਮੇਲ ਹੋ ਗਿਆ, ਉਸਨੂੰ ਫਿਰ ਆਤਮਕ ਸੁਖ ਬਣ ਜਾਂਦਾ, ਆਤਮਕ ਆਨੰਦ ਬਣ ਜਾਂਦਾ ਹੈ। ਕਿਉਂ? ਕਿਉਂਕਿ ਉਹਦਾ ਮੇਲ ਸਾਰੀ ਦੁਨੀਆ ਦੇ ਮਾਲਕ ਨਾਲ ਹੋ ਗਿਆ, ਉਸਦਾ ਮੇਲ ਉਹਦੇ ਨਾਲ ਹੋ ਗਿਆ ਜਿਹੜਾ ਸਭ ਕੁਝ ਕਰਨ ਤੇ ਕਰਾਉਣ ਦੇ ਸਮਰੱਥ ਹੈ। ਫਿਰ ਧਿਆਨ ਦਿਓ ਸਾਧ ਸੰਗਤ ਜੀ, ਉਹ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਜੀਵਾਂ ਤੋਂ ਕਰਾਉਣ ਦੇ ਵੀ ਸਮਰੱਥ ਹੈ। ਉਹਦੀ ਜੋ ਮਰਜ਼ੀ ਹੁੰਦੀ ਹੈ ਜੀਆਂ ਪਾਸੋਂ, ਉਹ ਉਹੀ ਕਰਾ ਲੈਂਦਾ, ਉਹੀ ਕਰਾ ਲੈਂਦਾ। ਫਿਰ ਗੱਲ ਕੱਲ੍ਹ ਚੱਲੀ ਸੀ, ਆਪਾਂ ਥੋੜ੍ਹਾ ਜਿਹਾ ਉੱਥੇ ਵੀ ਆਈਏ। ਕੱਲ੍ਹ ਆਪਾਂ ਵਿਚਾਰ ਕਰ ਰਹੇ ਸੀ ਵੀ ਰੱਬ ਅੰਦਰ ਵਸਦਾ ਹੈ, ਨਜ਼ਰ ਕਿਉਂ ਨਹੀਂ ਆਉਂਦਾ। ਫਿਰ ਜਦੋਂ ਇਹ ਪਾਪੀ ਚੰਦਰਾ ਮਨ ਇਹ ਵਿਕਾਰਾਂ ਵੱਲ ਚੱਲਦਾ ਹੈ, ਵਿਕਾਰ ਕਰਨ ਵਾਸਤੇ ਤਿਆਰ ਹੁੰਦਾ ਹੈ, ਫਿਰ ਉਹ ਪਰਮਾਤਮਾ ਇਸ ਮਨ ਨੂੰ ਰੋਕਦਾ ਕਿਉਂ ਨਹੀਂ? ਬੜੀ ਸਵਾਲ ਵੀ ਬਣਦਾ ਹੈ। ਜੇ ਕਿਤੇ ਰੱਬ ਅੰਦਰ ਹੈ, ਸਾਰਿਆਂ ਦੇ ਹੀ ਅੰਦਰ ਹੈ, ਤੇ ਜਿਹੜੇ ਪਾਪੀ ਮਨੁੱਖ ਪਾਪ ਕਰਦੇ ਨੇ, ਇਹ ਮੰਦੇ ਕਰਮ ਕਰਦੇ ਨੇ, ਫਿਰ ਰੱਬ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਜੇ ਅੰਦਰ ਹੈ? ਕੱਲ ਆਪਾਂ ਗੱਲ ਕੀਤੀ ਸੀ ਫਿਰ ਆਤਮਾ ਪਰਾਤਮਾ ਇੱਕੋ ਕਰੈ ਅੰਤਰ ਕੀ ਦੁਬਿਧਾ, ਅੰਤਰ ਮਰੈ ਹੈ ਅੰਦਰ, ਕਿਉਂਕਿ ਇਨਕਾਰ ਨਹੀਂ ਕੀਤਾ ਜਾ ਸਕਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਬਾਹਰ ਭੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਦਾ ਗਿਆਨ ਕਹਿੰਦਾ ਵੀ ਉਹ ਪਰਮਾਤਮਾ ਅੰਦਰ ਵੀ ਹੈ, ਉਹ ਪਰਮਾਤਮਾ ਬਾਹਰ ਵੀ ਹੈ। ਪਰ ਜੇਕਰ ਉਹ ਪਰਮਾਤਮਾ ਅੰਦਰ ਹੈ ਤਾਂ ਫਿਰ ਉਹ ਰੋਕਦਾ ਕਿਉਂ ਨਹੀਂ ਮਨੁੱਖ ਨੂੰ ਮੰਦੇ ਕਰਮਾਂ ਤੋਂ? ਉਹ ਤਾਂ ਰੋਕਦਾ ਹੈ, ਅੰਦਰ ਵੀ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲੈਂਦੀ ਹਾਂ, ਸਤਿਗੁਰੂ ਜੀ ਤੁਸੀਂ ਹੋਰ ਸਾਨੂੰ ਖੁਲਾਸਾ ਕਰਕੇ ਦੱਸ ਦਿਓ ਵੀ ਉਹ ਰੱਬ ਅੰਦਰ ਹੈ ਤੇ ਸਾਰਿਆਂ ਦੇ ਅੰਦਰ ਹੈ ਜਾਂ ਕੁਝ ਏਕ ਦੇ ਅੰਦਰ ਹੀ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸਾਰਿਆਂ ਦੇ ਅੰਦਰ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਜਿਸ ਦਿਨ ਉਹ ਆਪਣੀ ਜੋਤ ਖਿੱਚ ਲੈਂਦਾ ਨਾ, ਬੰਦਾ ਡਿੱਗ ਪੈਂਦਾ, ਇਵੇਂ ਕਹਿ ਲਈਏ ਕਿ ਬੰਦਾ ਖਤਮ। ਜੇ ਇਹ ਚੱਲ ਰਿਹਾ, ਫਿਰ ਰਿਹਾ, ਤੁਰ ਰਿਹਾ, ਬੋਲ ਰਿਹਾ, ਦੇਖ ਰਿਹਾ, ਇਹਦੇ ਅੰਦਰ ਹਲਚਲ ਹੈ ਤਾਂ ਸਿਰਫ ਉਸ ਪਰਮਾਤਮਾ ਦੇ ਕਰਕੇ ਹੈ। ਉਸ ਪਰਮਾਤਮਾ ਨੇ ਆਪਣੀ ਸੱਤਿਆ, ਆਪਣੀ ਜੋਤ ਅੰਦਰ ਟਿਕਾਈ ਹੋਈ ਹੈ। ਜਦੋਂ ਆਪਣੀ ਪਾਵਰ ਨੂੰ ਖਿੱਚ ਲੈਂਦਾ ਹੈ, ਇਹਦਾ ਮਨੁੱਖ ਦਾ ਕੰਮ ਖਤਮ। ਫਿਰ ਜਦੋਂ ਇਹ ਮਨੁੱਖ ਜੇਕਰ ਸਾਰਿਆਂ ਦੇ ਅੰਦਰ ਹੈ, ਹੀ ਭਗਤ ਨਾਮਦੇਵ ਜੀ ਵੀ ਕਹਿੰਦੇ ਨੇ, ਕਹਿਣ ਲੱਗੇ ਆਈਏ ਮਈਏ ਏਕ ਆਨ ਜੀਓ, ਜਿੰਨੇ ਵੀ ਇਸਤਰੀ ਪੁਰਸ਼ ਨੇ, ਇਸਤਰੀ ਮਰਦ ਨੇ, ਸਾਰਿਆਂ ਵਿੱਚ ਉਹ ਪਰਮਾਤਮਾ ਆਪ ਹੈ। ਉਸ ਪਰਮਾਤਮਾ ਤੋਂ ਬਿਨਾਂ ਇੱਕ ਵੀ ਨਹੀਂ ਹੈ, ਇੱਕ ਵੀ ਇਹੋ ਜਿਹਾ ਜੀਵ ਨਹੀਂ ਜਿਹਦੇ ਅੰਦਰ ਪਰਮਾਤਮਾ ਨਹੀਂ ਹੈ। ਤੇ ਫਿਰ ਉਹ ਰੋਕਦਾ ਕਿਉਂ ਨਹੀਂ? ਰੋਕਦਾ ਤਾਂ ਹੈ, ਪਰ ਬੰਦਾ ਰੁਕਦਾ ਕਿੱਥੇ ਆ? ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਜਦੋਂ ਮਨੁੱਖ ਦਾ ਇਹ ਚੰਚਲ ਮਨ ਕੋਈ ਵੀ ਵਿਕਾਰ ਕਰਨ ਵਾਸਤੇ ਤਿਆਰ ਹੁੰਦਾ ਹੈ, ਉਸ ਪਾਪ ਕਮਾਉਣ ਤੋਂ ਪਹਿਲਾਂ ਇਸ ਦੇ ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਹੈ, ਨਹੀਂ ਇਹ ਕੰਮ ਠੀਕ ਨਹੀਂ, ਇਹ ਕੰਮ ਨਹੀਂ ਕਰਨਾ ਚਾਹੀਦਾ, ਇਹ ਕੰਮ ਕਰਨਾ ਪਾਪ ਹੈ, ਜਿਹੜਾ ਉਸ ਆਵਾਜ਼ ਨੂੰ ਸੁਣ ਲਏ ਉਹ ਕਿਹਦੀ ਆਵਾਜ਼ ਹੈ? ਉਹੀ ਪਰਮਾਤਮਾ ਦੀ ਆਵਾਜ਼ ਹੈ, ਉਹੀ ਆਤਮਾ ਦੀ ਆਵਾਜ਼ ਹੈ, ਉਹੀ ਉਸ ਪਰਮਾਤਮਾ ਦੀ ਜੋਤ ਦੀ ਆਵਾਜ਼ ਹੈ ਜਿਸ ਨੂੰ ਇਹ ਮਨ ਅਣਸੁਣਾ ਕਰ ਦਿੰਦਾ ਹੈ। ਤੇ ਫਿਰ ਮਨੁੱਖ ਨੂੰ ਤਾਂ ਪਤਾ ਵੀ ਹੁੰਦਾ ਵੀ ਜੇ ਕਿਤੇ ਮੈਂ ਇਹ ਗਲਤ ਕੰਮ ਕਰਾਂਗਾ, ਪਾਪ ਕਮਾਵਾਂਗਾ ਤੇ ਸਜ਼ਾ ਤਾਂ ਮਿਲੇਗੀ, ਪਤਾ ਸਾਰਿਆਂ ਨੂੰ। ਕਦ ਤੱਕ ਬਚੇਗਾ ਗਲਤ ਕੰਮ ਕਰਕੇ? ਕਿੰਨੇ ਕੁ ਦਿਨ ਬਚੇਗਾ ਬੰਦਾ? ਆਖਿਰ ਇੱਕ ਨਾ ਇੱਕ ਦਿਨ ਤਾਂ ਫਸੇਗਾ ਨਾ, ਹਰ ਦਿਨ ਤਾਂ ਨਹੀਂ ਬਚੇਗਾ ਮੰਦ ਕਰਮੀ। ਫਿਰ ਆਵਾਜ਼ ਤਾਂ ਵਾਹਿਗੁਰੂ ਜੀ ਨੇ ਤਾਂ ਅੰਦਰੋਂ ਆਵਾਜ਼ ਕੱਢੀ ਸੀ, ਤੈਨੂੰ ਕਿਹਾ ਸੀ, ਤੈਨੂੰ ਰੋਕਿਆ ਸੀ, ਤੇਰੇ ਹੀ ਅੰਦਰੋਂ ਆਵਾਜ਼ ਆਈ ਸੀ। ਅਸਲ ਵਿੱਚ ਉਹੀ ਅਕਾਲ ਪੁਰਖ ਦੀ ਆਵਾਜ਼ ਹੈ, ਉਸਨੇ ਰੋਕਿਆ ਸੀ ਪਰ ਤੂੰ ਨਹੀਂ ਰੁਕਿਆ। ਤੇ ਜੇ ਨਹੀਂ ਰੁਕਿਆ, ਹੋਰ ਆਪਾਂ ਇਤਿਹਾਸਕ ਘਟਨਾ ਦੇਖੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਤੋਂ ਹੋਰ ਅੱਗੇ ਚੱਲੀਏ, ਆਪਾਂ ਅੱਜ ਦੇ ਸਮੇਂ 'ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਨੇ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਠ ਦੀ ਸ਼ਕਲ ਵਿੱਚ, ਕੀਰਤਨ ਦੀ ਸ਼ਕਲ ਵਿੱਚ, ਕਥਾ ਦੀ ਸ਼ਕਲ ਵਿੱਚ, ਆਓ ਇਹਨਾਂ ਰੂਪਾਂ ਵਿੱਚ ਬੜਾ ਕੁਝ ਸਮਝਾਉਂਦੇ ਨੇ ਬੋਲ ਬੋਲ ਕੇ। ਪਰ ਕਿਸੇ ਨੂੰ ਇਹ ਕਹਿੰਦੇ ਵੀ ਤੂੰ ਇਹ ਕੰਮ ਕਰਨਾ ਹੀ ਨਹੀਂ, ਇਹ ਤਾਂ ਨਹੀਂ ਕਹਿੰਦੇ, ਸਮਝਾਉਂਦੇ ਨੇ ਇਹ ਕੰਮ ਕਰੇਗਾ ਤੇ ਤੈਨੂੰ ਇਹ ਕੁਝ ਮਿਲੇਗਾ, ਇਹ ਕੁਝ ਕਰੇਗਾ ਤੇ ਤੈਨੂੰ ਇਹ ਕੁਝ ਮਿਲੇਗਾ, ਸਮਝਾਉਂਦੇ ਨੇ। ਮੰਨਣਾ ਜਾਂ ਨਾ ਮੰਨਣਾ ਉਹ ਸਾਡਾ ਸਾਰਿਆਂ ਦਾ ਕੰਮ ਹੈ। ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰਿਆਂ ਨੂੰ ਇੱਕੋ ਜਿਹੀ ਗੱਲ ਸਮਝਾਉਂਦੇ ਨੇ। ਹੁਣ ਦਾਸ ਕਥਾ ਕਰ ਰਿਹਾ, ਇਹ ਤਾਂ ਨਹੀਂ ਭਾਈ ਮੈਂ ਕਿਸੇ ਬੰਦੇ ਵਿਸ਼ੇਸ਼ ਵਾਸਤੇ ਕਰ ਰਿਹਾ, ਦੋ ਬੰਦਿਆਂ ਵਾਸਤੇ ਹੋਰ ਕੁਝ ਹੋਰ ਕਥਾ ਕਰਾਂ, ਦੋ ਬੰਦਿਆਂ ਵਾਸਤੇ ਹੋਰ ਕੁਝ ਕਰਾਂ। ਮੈਂ ਤਾਂ ਗੁਰੂ ਦੀ ਗੱਲ ਸਾਰਿਆਂ ਨੂੰ ਇੱਕੋ ਜਿਹੀ ਸੁਣਾ ਰਿਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਕੁਝ ਸਮਝਾਉਂਦੇ ਨੇ। ਹੁਣ ਕੌਣ ਕਿੰਨਾ ਅਮਲ ਵਿੱਚ ਲਿਆਉਂਦਾ ਹੈ ਉਹ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੈ। ਕੌਣ ਉਸ ਤੇ ਕਿੰਨੀ ਗੌਰ ਕਰਦਾ ਹੈ, ਕਿੰਨੀ ਉਸ ਗੱਲ ਨੂੰ ਮੰਨਦਾ ਹੈ, ਉਹ ਤਾਂ ਸਾਰਿਆਂ ਦੀ ਆਪਣੇ ਆਪਣੀ ਮਰਜ਼ੀ ਹੈ। ਗੁਰੂ ਸਾਹਿਬ ਨੇ ਸਮਝਾਇਆ ਹੈ, ਪਰ ਧੱਕੇ ਨਾਲ ਕਿਸੇ ਨੂੰ ਗੱਲ ਮਨਵਾਉਣ ਦਾ ਯਤਨ ਨਹੀਂ ਕੀਤਾ। ਨਹੀਂ ਕਹੇ ਵੀ ਅਸੀਂ ਧੱਕੇ ਨਾਲ ਮਨਵਾਵਾਂਗੇ ਤੈਨੂੰ, ਨਹੀਂ ਦੱਸ ਦਿੱਤਾ। ਕੀ ਦੱਸਿਆ? ਗੁਰਬਾਣੀ ਨੂੰ ਹੀ ਆਪਾਂ ਪੁੱਛੀਏ, ਗੁਰਬਾਣੀ ਨੂੰ ਹੀ ਪੁੱਛੀਏ। ਅਹਿਕਾਰ ਕਰੈ ਸੋ ਅਹਿਕਾਰ ਪਾਏ, ਕਰਦਾ ਪਾਉਂਦਾ ਹੱਥ ਬੰਦਿਆ ਧਿਆਨ ਰੱਖੀ, ਜੋ ਵੀ ਕੁਝ ਤੂੰ ਕਰੇਗਾ ਅਹਿਕਾਰ, ਅਹਿਕ ਦਾ ਭਾਵ ਹੈ ਇਸ ਹੱਥ ਤੋਂ ਕਰੇਗਾ, ਅਹਿਕਾਰ ਪਾਵੇ। ਜੇਕਰ ਇਸ ਹੱਥ ਨਾਲ ਕਰੇਗਾ, ਇਸ ਹੱਥ ਨਾਲ ਤੈਨੂੰ ਪ੍ਰਾਪਤ ਹੋ ਜਾਏਗਾ। ਭਾਵ ਇਹ ਹੈ ਪਿਆਰਿਆ, ਜਿਸ ਤਰ੍ਹਾਂ ਦੇ ਤੂੰ ਕਰਮ ਕਰੇਗਾ ਉਸੇ ਤਰ੍ਹਾਂ ਦਾ ਤੈਨੂੰ ਫਲ ਮਿਲੇਗਾ, ਉਹ ਤਾਂ ਮਿਲਣਾ ਹੀ ਮਿਲਣਾ ਹੈ, ਧੋਕੇ 'ਚ ਨਹੀਂ ਰਹਿਣਾ। ਫਿਰ ਉਹ ਆਵਾਜ਼ ਆਈ ਸੀ, ਤੈਨੂੰ ਗਲਤ ਕੰਮ ਕਰਨ ਤੋਂ ਰੋਕਿਆ ਸੀ, ਨਹੀਂ ਰੁਕਿਆ ਤੇ ਫਿਰ ਕੀ ਹੋਏਗਾ? ਗਲਤ ਕੰਮ ਕਰ ਬੈਠਾ ਤੇ ਫਿਰ ਉਹਦਾ ਫਲ ਤਾਂ ਮਿਲੇਗਾ ਨਾ, ਪਾਪ ਕਮਾਇਆ ਇੱਕ ਦਿਨ ਤਾਂ ਪੁਲਿਸ ਫੜੇਗੀ, ਮਾਰ ਵੀ ਪਏਗੀ, ਜੇਲ ਵੀ ਜਾਣਾ ਪਏਗਾ, ਦੁਨੀਆਂ 'ਚ ਬੇਇੱਜ਼ਤੀ ਵੀ ਹੋਵੇਗੀ। ਜੇ ਕਿਤੇ ਉਸੇ ਦਿਨ ਆਪਣੇ ਅੰਦਰ ਆਤਮੇ ਦੀ ਆਵਾਜ਼ ਨੂੰ ਸੁਣ ਲੈਂਦਾ, ਕਿਤੇ ਆਪਣੇ ਆਪ ਨੂੰ ਇਹ ਦੁਨੀਆਂ ਵੀ ਸਵਾਦਾਂ ਤੋਂ ਰੋਕ ਲੈਂਦਾ, ਪਾਪਾਂ ਤੋਂ ਰੋਕ ਲੈਂਦਾ ਆਪਣੇ ਆਪ ਨੂੰ, ਫਿਰ ਤੈਨੂੰ ਜੇਲ ਨਾ ਜਾਣਾ ਪੈਂਦਾ, ਫਿਰ ਤੈਨੂੰ ਮਾਰ ਨਾ ਖਾਣੀ ਪੈਂਦੀ, ਫਿਰ ਤੇਰੀ ਬੇਇੱਜ਼ਤੀ ਨਹੀਂ ਸੀ ਹੋਣੀ, ਪਰ ਤੂੰ ਰੁਕਿਆ ਨਹੀਂ। ਉਸ ਪਰਮਾਤਮਾ ਨੇ ਤਾਂ ਰੋਕਿਆ ਸੀ ਪਰ ਨਹੀਂ ਰੁਕਿਆ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਅਵਗੁਣ ਕਰੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਕੋਈ ਇੱਕ ਬੰਦਾ ਦੱਸ ਦੋ, ਇੱਕ ਬੰਦਾ ਕੋਈ ਕਹੇ ਵੀ ਮੈਨੂੰ ਨਹੀਂ ਪਤਾ ਜੇ ਮੈਂ ਅੱਗ 'ਚ ਹੱਥ ਪਾਵਾਂਗਾ ਤਾਂ ਮੇਰਾ ਹੱਥ ਸੜ ਜਾਏਗਾ, ਉਸ ਤਰ੍ਹਾਂ ਦਾ ਹੀ ਬਾਹਰ ਆ ਜਾਏਗਾ। ਕੋਈ ਇੱਕ ਬੰਦਾ ਕਹਿ ਦੇਗਾ ਇਸ ਗੱਲ ਨੂੰ ਵੀ ਮੈਂ ਅੱਗ 'ਚ ਹੱਥ ਪਾਵਾਂਗਾ ਅਤੇ ਹੱਥ ਬਾਹਰ ਐਵੇਂ ਹੀ ਪਹਿਲੇ ਵਰਗਾ ਹੀ ਆ ਜਾਏਗਾ ਨਿਕਲ ਕੇ। ਸਾਰਿਆਂ ਨੂੰ ਪਤਾ ਨਾ ਅੱਗ 'ਚ ਹੱਥ ਪਾਵਾਂਗੇ ਤਾਂ ਹੱਥ ਸੜੇਗਾ, ਖੂਹ 'ਚ ਬੰਦਾ ਛਲਾਂਗ ਮਾਰੇਗਾ ਤਾਂ ਸਾਰਿਆਂ ਨੂੰ ਪਤਾ ਭਾਈ ਡੁੱਬ ਜਾਏਗਾ ਬੰਦਾ, ਮੌਤ ਹੋਣੀ ਹੋਣੀ ਜੇ ਖੂਹ 'ਚ ਛਲਾਂਗ ਮਾਰੇਗਾ। ਬੰਦੇ ਨੂੰ ਤਾਂ ਸਾਰਾ ਪਤਾ, ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਅਸੀਂ ਕਿੰਨੇ ਬੰਦੇ ਨੂੰ ਸਭ ਕੁਝ ਪਤਾ ਹੁੰਦਾ ਹੈ, ਇਹ ਬਹੁਤ ਸਾਰੀ ਗਲਤੀ ਤਾਂ ਬਹੁਤ ਸਾਰੇ ਪਾਪ ਤਾਂ ਇਹ ਜਾਣ ਬੁੱਝ ਕੇ ਕਮਾਉਂਦਾ ਹੈ, ਬਣ ਜਾਂਦਾ ਅਣਜਾਣ ਬਾਅਦ 'ਚ, ਪਤਾ ਸਾਰਾ ਹੁੰਦਾ ਬਾਅਦ 'ਚ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ। ਨਹੀਂ ਪਤਾ ਤਾਂ ਤੈਨੂੰ ਸਾਰਾ ਸੀ, ਤੈਨੂੰ ਪਤਾ ਨਹੀਂ ਬਈ ਜੇ ਕਿਤੇ ਮੈਂ ਲੰਗਰ ਪਾਣੀ ਛਕਾਂਗਾ ਮੇਰੇ ਪੇਟ ਦੀ ਭੁੱਖ ਬੁੱਝੇਗੀ, ਪਤਾ ਕਿਹਨੂੰ ਨਹੀਂ ਪਤਾ, ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਪਤਾ ਪੇਟ 'ਚ ਲੱਗੀ ਹੋਵੇ ਭੁੱਖ ਵੀ ਲੰਗਰ ਛਕਣਾ ਪਏਗਾ, ਪਤਾ ਨਾ ਸਾਰਿਆਂ ਨੂੰ। ਜੇ ਕਿਤੇ ਅੰਦਰ ਨੂੰ ਤੰਦਰੁਸਤ ਰੱਖਣਾ ਹੈ, ਮਨ ਨੂੰ ਤੰਦਰੁਸਤ ਰੱਖਣਾ ਹੈ ਤਾਂ ਭਜਨ ਕਰਨਾ ਪਏਗਾ, ਬੰਦਗੀ ਕਰਨੀ ਪਏਗੀ। ਕਬੀਰ ਮਾਨੇ ਕਬੀਰ ਮਨ ਜਾਣੇ ਸਭ ਬਾਤ, ਭਗਤ ਕਬੀਰ ਜੀ ਕਹਿੰਦੇ ਨੇ ਮਨ ਸਾਰੀ ਗੱਲਾਂ ਜਾਣਦਾ, ਸਭ ਕੁਝ ਜਾਣਦਾ ਹੈ, ਬੜਾ ਸਿਆਣਾ ਬਣਾਇਆ ਵਾਹਿਗੁਰੂ ਜੀ ਨੇ। ਮੈਂ ਹੋਰ ਦੱਸਾਂ, ਇਸ ਨੂੰ ਸਾਰਿਆਂ ਦਾ ਸਰਦਾਰ ਇਸੇ ਕਰਕੇ ਬਣਾਇਆ ਕਿ ਇਸ ਨੂੰ ਅਕਲ ਸਭ ਤੋਂ ਜ਼ਿਆਦਾ ਬਰੀਕ ਦਿੱਤੀ, ਸਭ ਤੋਂ ਜ਼ਿਆਦਾ ਅਕਲਮੰਦ ਇਸ ਇਨਸਾਨ ਨੂੰ ਬਣਾਇਆ ਹੈ, ਇਸ ਕਰਕੇ ਇਹ ਸਾਰਿਆਂ ਦਾ ਸਰਦਾਰ ਹੈ, ਸਾਰਿਆਂ ਨਾਲੋਂ ਸਮਝਦਾਰ ਇਸ ਨੂੰ ਬਣਾਇਆ। ਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿਣ ਲੱਗੇ ਆਪ ਸੰਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ, ਜਿਹੜਾ ਮੈਨੂੰ ਮਿਲ ਜਾਵੇ, ਕਹਿਣ ਲੱਗੇ ਉਹ ਆਤਮਕ ਆਨੰਦ ਮਾਣਦਾ ਹੈ। ਫਰੀਦਾ, ਇੱਥੇ ਵਿਸਰਾਮ ਹੈਗਾ, ਵਿਸਰਾਮ ਹੈਗਾ, ਸੰਬੋਧਨ ਹੈ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਬਸ ਸਿਰਫ ਤੂੰ ਮੇਰਾ ਹੋ ਜਾਏ ਇੱਕ ਵਾਰ, ਸਭ ਜਗ ਤੇਰਾ ਹੋਏ, ਸਾਰਾ ਜਗ ਤੇਰਾ ਹੋ ਜਾਏਗਾ। ਤੇ ਕੱਲੇ ਹੀ ਆਪਾਂ ਗੱਲ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਨ ਜੀਤੈ ਜਗ ਜੀਤ, ਜਿੱਤ ਲੈ ਆਪਣੇ ਮਨ ਨੂੰ, ਬਸ। ਦੂਜਿਆਂ ਨਾਲ ਲੜਨਾ ਬਹੁਤ ਸੌਖਾ ਹੈ, ਆਪਣੇ ਆਪ ਆਪਣੇ ਆਪ ਦੇ ਨਾਲ ਲੜਨਾ ਬਹੁਤ ਮੁਸ਼ਕਲ ਹੈ। ਦੂਜਿਆਂ ਤੇ ਜਿੱਤ ਹਾਸਲ ਕਰਨਾ ਬਹੁਤ ਸੌਖਾ ਹੈ, ਆਪਣੇ ਆਪ ਨੂੰ ਜਿੱਤ ਲੈਣਾ ਬਹੁਤ ਔਖਾ ਹੈ। ਆਪਾਂ ਹੋਰ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛ ਲੈਂਦੇ ਹਾਂ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਓ, ਜਨ ਕੇ ਚਰਨ ਵਸੈ ਮੇਰੇ ਹੀਅਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕਹਿ ਸੁਖ ਇਹੀ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਇਸ ਸੰਸਾਰ ਵਿੱਚ ਜਿਸ ਨੂੰ ਪਰਮਾਤਮਾ ਦੇ ਪਿਆਰ ਦਾ ਰੰਗ ਲੱਗ ਗਿਆ। ਜਦੋਂ ਹੋਲਾ ਮਹਿਲਾ ਆਉਂਦਾ ਨਾ, ਇੱਕ ਇੱਕ ਦਿਨ 'ਚ ਕਈ ਕਈ ਵਾਰ ਇਹ ਸ਼ਬਦ ਸੁਣਨ ਨੂੰ ਮਿਲਦਾ, ਸਵੇਰੇ ਵੀ ਤੇ ਸ਼ਾਮ ਨੂੰ ਵੀ, ਦੁਪਹਿਰੀ ਕੋਈ ਪ੍ਰੋਗਰਾਮ ਹੋਵੇ ਦੁਪਹਿਰੇ ਵੀ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੈ ਦਾਗਾ। ਇਹ ਲਾਲ ਹੀ ਰੰਗ ਕਿਉਂ ਕਿਹਾ? ਹੋਰ ਕੋਈ ਵੀ ਰੰਗ ਵੀ ਕਹਿ ਸਕਦੇ ਸੀ ਸਤਿਗੁਰੂ ਜੀ। ਲਾਲ ਰੰਗ ਇੱਕ ਖੁਸ਼ੀ ਦਾ ਪ੍ਰਤੀਕ ਹੈ, ਲਾਲ ਰੰਗ ਇੱਕ ਖੁਸ਼ੀ ਦਾ ਪ੍ਰਤੀਕ ਹੈ। ਜੇ ਕਿਸੇ ਦੇ ਘਰ ਦੇ ਸਾਹਮਣੇ ਰੰਗ ਬਿਰੰਗੀ ਲਾਲ ਲਾਈਟਾਂ ਲੱਗੀਆਂ ਨਾ, ਤਾਂ ਦੂਰੋਂ ਪਤਾ ਲੱਗ ਜਾਂਦਾ ਭਾਈ ਇਸ ਘਰ 'ਚ ਕੋਈ ਖੁਸ਼ੀ ਦਾ ਪ੍ਰੋਗਰਾਮ ਚੱਲ ਰਿਹਾ। ਤੇ ਜਿਹਦੇ ਘਰ ਦੇ ਬਾਹਰ ਚਿੱਟੇ ਰੰਗ ਦਾ ਸ਼ਾਮੀਆਨਾ ਲੱਗ ਜਾਵੇ, ਦੂਰੋਂ ਪਤਾ ਲੱਗ ਜਾਂਦਾ ਭਾਈ ਇਸ ਘਰ 'ਚ ਕੋਈ ਮੌਤ ਹੋ ਗਈ। ਇਹ ਲਾਲ ਰੰਗ ਖੁਸ਼ੀ ਦਾ ਪ੍ਰਤੀਕ ਹੈ,
1: ਪਰ ਇਹ ਐਵੇਂ ਨਹੀਂ ਲੱਗ ਜਾਂਦਾ ਵੀ ਸੌਖਾ ਹੀ ਚੜ੍ਹ ਜਾਂਦਾ ਇਹ ਲਾਲ ਰੰਗ, ਇਹ ਖੁਸ਼ੀ ਵਾਲਾ ਰੰਗ ਜਿਹੜਾ, ਇਹ ਬਾਹਰ ਤਾਂ ਜਿੰਨੇ ਮਰਜ਼ੀ ਰੰਗ ਲਾ ਲਓ ਤੁਸੀਂ, ਖਰੀਦੋ ਤੇ ਲਾ ਲਓ, ਪਰ ਪਾਤਸ਼ਾਹ ਨੇ ਬਾਹਰ ਦੇ ਰੰਗ ਦੀ ਗੱਲ ਨਹੀਂ ਕੀਤੀ, ਕਿਤੇ ਅੰਦਰ ਰੰਗ ਲੱਗ ਜਾਵੇ। ਇਹ ਲਾਲ ਰੰਗ ਜਿਹੜਾ ਹੈ, ਇਹ ਜਿਹੜਾ ਪਰਮਾਤਮਾ ਦੇ ਪਿਆਰ ਦਾ ਰੰਗ ਹੈ, ਇਹ ਅੰਦਰ ਮਨ ਨੂੰ ਚੜ੍ਹਨਾ ਚਾਹੀਦਾ। ਬਾਹਰ ਤਾਂ ਭਾਵੇਂ ਜਦ ਮਰਜ਼ੀ ਲਾ ਲਓ, ਘੋਲਾ ਮਹਿਲਾ ਹੋਵੇ ਨਾ ਹੋਵੇ, ਜਦ ਮਰਜ਼ੀ ਲਾ ਲਓ ਬਾਹਰ ਦਾ ਰੰਗ। ਤਾਂ ਤੇ ਰੰਗ ਕਿੰਨੇ ਕਮਾਲ ਦਾ ਹੈ, ਇਹ ਜਿਹੜਾ ਪਿਆਰ ਵਾਲਾ ਰੰਗ ਹੈ, ਇਹ ਜਿਹੜਾ ਲਾਲ ਰੰਗ ਹੈ ਜਿਹਦੀ ਗੱਲ ਸਤਿਗੁਰੂ ਜੀ ਕਰਦੇ ਨੇ, ਕਹਿਣ ਲੱਗੇ ਮੈਲਾ ਕਦੇ ਨਾ ਹੋਵਈ। ਇਹ ਦੁਨੀਆ ਵੀ ਰੰਗ ਤਾਂ ਹੌਲੇ ਹੌਲੇ ਫਿੱਕਾ ਪੈ ਜਾਂਦਾ ਹੈ, ਉਹਨੂੰ ਦਾਗ ਵੀ ਲੱਗ ਜਾਂਦਾ ਹੈ, ਪਰ ਕਹਿਣ ਲੱਗੇ ਮੈਲਾ ਕਦੇ ਨਾ ਹੋਵਈ। ਇਹ ਜਿਹੜੇ ਪਰਮਾਤਮਾ ਦੇ ਪਿਆਰ ਦਾ ਜਿਹੜਾ ਰੰਗ ਹੈ, ਇਹ ਜਿਸ ਦੇ ਮਨ ਨੂੰ ਚੜ੍ਹ ਜਾਵੇ, ਇਹ ਰੰਗ ਇਹੋ ਜਿਹਾ ਚੜ੍ਹਦਾ, ਇਹ ਕਦੇ ਫਿੱਕਾ ਨਹੀਂ ਪੈਂਦਾ, ਮੈਲਾ ਨਹੀਂ ਹੁੰਦਾ। ਇਹ ਰੰਗ ਨਹਿ ਲਾਗੈ ਦਾਗਾ, ਕੋਈ ਦਾਗ ਵੀ ਨਹੀਂ ਲੱਗਦਾ। ਹੁਣ ਦਾਗ ਕਿਹੜਾ, ਕੋਈ ਕਹੇ ਭਾਈ ਅੰਦਰ ਰੰਗ ਚੜਿਆ ਹਿਰਦੇ ਨੂੰ, ਤੇ ਹਿਰਦਾ ਅੰਦਰ ਹੈਗਾ ਤੇ ਦਾਗ ਲੱਗੇਗਾ ਤਾਂ ਬਾਹਰ ਦਾ, ਜਾਂ ਤਾਂ ਸਾਡੇ ਕੱਪੜਿਆਂ ਤੇ ਲੱਗ ਜਾ ਜਾਂ ਸਰੀਰ ਤੇ ਲੱਗੇਗਾ, ਫਿਰ ਅੰਦਰ ਹਿਰਦੇ ਨੂੰ ਕਿਵੇਂ ਦਾਗ ਲੱਗੇਗਾ। ਵਿਕਾਰਾਂ ਦਾ ਦਾਗ ਅੰਦਰ ਹੀ ਲੱਗਦਾ, ਹਿਰਦੇ ਨੂੰ ਹੀ ਲੱਗਦਾ। ਉਹ ਵਿਕਾਰਾਂ ਦਾ ਦਾਗ ਜਿਹੜਾ ਲੱਗਦਾ ਨਾ, ਉਹ ਕੱਪੜਿਆਂ ਨੂੰ ਨਹੀਂ ਲੱਗਦਾ, ਉਹ ਇਸ ਬਾਹਰ ਦੇ ਸਰੀਰ ਨੂੰ ਨਹੀਂ ਲੱਗਦਾ। ਵਿਕਾਰਾਂ ਦਾ ਦਾਗ ਜਦ ਵੀ ਲੱਗਦਾ, ਉਹ ਬੰਦੇ ਦੇ ਹਿਰਦੇ ਨੂੰ ਹੀ ਲੱਗਦਾ, ਉਹਦੇ ਨਾਮ ਦੇ ਅੱਗੇ ਲੱਗ ਜਾਂਦਾ। ਇਹ ਗੁਰਬਾਣੀ ਨੂੰ ਪੁੱਛੀਏ, ਦਾਗ ਦੋ ਸਮੂਹ ਚੱਲਿਆ ਲਾਏ, ਦਰਗਾ ਬੈਸਣ ਨਾਹੀ ਜਾਏ, ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਾਹੀ ਥਾਉ। ਬੜੇ ਭਾਗਾਂ ਨਾਲ ਪਰਮਾਤਮਾ ਦਾ ਨਾਮ ਜਪਣ ਨੂੰ ਮਿਲਦਾ ਹੈ। ਅਸਲ ਵਿੱਚ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਸੁਣਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਸੁਣਾਉਂਦੇ ਨੇ, ਸੱਚ ਜਾਣਿਓ ਸਾਧ ਸੰਗਤ ਜੀ, ਉਹ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਨੇ। ਤੇ ਜਿਹੜਾ ਵਿਕਾਰਾਂ ਦਾ ਦਾਗ ਆਪਣੇ ਮੂੰਹ ਤੇ ਲਾ ਕੇ ਜਾਵੇ, ਹੁਣ ਫਿਰ ਬੜੀ ਸਮਝਣ ਵਾਲੀ ਗੱਲ ਹੈ, ਸਵਾਲ ਫਿਰ ਵੀ ਆ ਗਿਆ, ਫਿਰ ਸਵਾਲ ਖੜਾ ਹੋ ਜਾਂਦਾ। ਦਾਗ ਦੋ ਸਮੂਹ ਚੱਲਿਆ ਲਾਏ, ਹੁਣ ਜਿਹੜਾ ਵਿਕਾਰਾਂ ਦਾ ਦਾਗ ਹੁੰਦਾ ਹੈ, ਮੂੰਹ ਤੇ ਥੋੜਾ ਹੀ ਲੱਗਦਾ, ਉਹ ਤਾਂ ਅੰਦਰ ਨੂੰ ਲੱਗ ਜਾਂਦਾ, ਉਹ ਤਾਂ ਜੀਵਨ ਭਰ ਨੂੰ ਲੱਗਿਆ ਰਹਿੰਦਾ। ਜਦੋਂ ਜਦੋਂ ਵੀ ਉਸ ਬੰਦੇ ਦੇ ਨਾਮ ਦੀ ਚਰਚਾ ਹੋਏਗੀ, ਜਿਹੜਾ ਵਿਕਾਰ ਉਸਨੇ ਕਮਾਇਆ, ਉਹ ਬਦਨਾਮੀ ਉਸਦੀ ਉਸੇ ਵੇਲੇ ਹੋਏਗੀ, ਕਹਿਣਗੇ ਲੋਕੀ। ਤੇ ਇੱਥੇ ਤਾਂ ਬਦਨਾਮੀ ਦਾ ਦਾਗ ਲੱਗੀ ਗਿਆ, ਪਰ ਪਰਮਾਤਮਾ ਦੇ ਦਰ ਤੇ ਕੀ ਹਾਲ ਹੁੰਦਾ, ਉੱਥੇ ਹਟ ਜਾਂਦਾ ਉਹ ਦਾਗ, ਨਹੀਂ ਹਟਦਾ। ਦਾਗ ਦੋ ਸਮੂਹ ਚੱਲਿਆ ਲਾਏ, ਦਰਗਾਹ ਬੈਸਣ ਨਾ ਹੀ ਜਾਏ, ਪਰਮਾਤਮਾ ਦੇ ਦਰ ਤੇ ਉਸਨੂੰ ਬੈਠਣ ਨੂੰ ਕੋਈ ਥਾਂ ਨਹੀਂ ਮਿਲਦੀ। ਇੱਥੇ ਹੀ ਦੇਖ ਲਓ ਤੁਸੀਂ, ਜਿਹੜਾ ਇੱਕ ਬੰਦਾ ਵਿਕਾਰੀ ਹੋਵੇ, ਜਿਹਦੇ ਬਾਰੇ ਪਤਾ ਹੋਵੇ, ਉਹਨੂੰ ਕੋਈ ਕਹਿੰਦਾ ਭਾਈ ਤੂੰ ਆ ਜਾ ਸਾਡੇ ਘਰ ਬਹਿ ਜਾ, ਨਹੀਂ ਨਾ ਕਹਿੰਦਾ, ਕੋਈ ਨਹੀਂ ਕਹਿੰਦਾ, ਭਾਈ ਆ ਜਾ ਸਾਡੇ ਘਰ ਵੀ ਬੈਠੋ ਤੁਸੀਂ, ਜੇਕਰ ਸਾਹਮਣੇ ਵੀ ਆ ਜੇ ਤਾਂ ਬੰਦਾ ਬਚ ਕੇ ਨਿਕਲ ਜਾਂਦਾ। ਕਿਉਂ ਨਿਕਲਦਾ ਬਚ ਕੇ, ਕਿਉਂਕਿ ਗੁਰਬਾਣੀ ਕਹਿੰਦੀ ਹੈ, ਕਹਿਣ ਲੱਗੇ ਬਚ ਕੇ ਨਿਕਲ ਜਾਇਆ ਕਰੋ ਇਹੋ ਜਿਹੇ ਬੰਦਿਆਂ ਤੋਂ। ਕਬੀਰ ਸਾਕਤ ਸੰਗਨਾ ਕੀਜੀਐ ਦੂਰੇ ਜਾਈਐ ਭਾਗ, ਜੇ ਸਾਕਤ ਮਿਲ ਜਾਣਾ ਸਾਹਮਣੇ ਆਉਂਦਾ ਹੋਇਆ, ਉਹਦੀ ਸੰਗਤ ਨਹੀਂ ਕਰਨੀ, ਉਸ ਤੋਂ ਬਚ ਕੇ ਨਿਕਲ ਜਾਓ। ਕਿਉਂ, ਬਾਸਨ ਕਾਰੋ ਪਰਸੀਐ ਤਾਂ ਕਿਸ ਲਾਗੈ ਦਾਗ, ਕਾਲੇ ਭਾਂਡੇ ਦੇ ਨੇੜਿਓਂ ਦੀ ਲੰਘੇ ਨਾ ਕੋਈ, ਤੇ ਉਹਦੇ ਨਾਲ ਟੱਚ ਹੋ ਜਾਵੇ ਤਾਂ ਫਿਰ ਕਾਲਖ ਦਾ ਦਾਗ ਲੱਗ ਜਾਂਦਾ। ਪਾਪੀ ਬੰਦੇ ਦੇ ਨਾਲ ਖੜ ਕੇ, ਵਿਕਾਰੀ ਬੰਦੇ ਦੇ ਨਾਲ ਖੜ ਕੇ ਦੋ ਮਿੰਟ ਗੱਲਾਂ ਕਰ ਲਓ, ਜਿਨ੍ਹਾਂ ਨੇ ਦੇਖਣਾ ਉਸੇ ਨਜ਼ਰੀਏ ਨਾਲ ਵੇਖਦਾ, ਜਿਸ ਨਜ਼ਰੀਏ ਨਾਲ ਉਸ ਪਾਪੀ ਨੂੰ ਵੇਖਦੇ ਲੋਕੀ, ਉਸੇ ਨਜ਼ਰੀਏ ਨਾਲ ਉਸਨੂੰ ਵੀ ਵੇਖਣਾ ਸ਼ੁਰੂ ਕਰ ਦੇਣਾ, ਵੀ ਇਹਦੀ ਤਾਂ ਇਹ ਤਾਂ ਉਹਦੀ ਸੰਗਤ ਕਰਦਾ, ਉਹਦੇ ਨਾਲ ਖੜਿਆ ਸੀ, ਉਹੀ ਗੱਲਾਂ ਕਰ ਰਿਹਾ ਹੋਵੇਗਾ। ਕਿੰਨੇ ਕਮਾਲ ਦੀ ਗੱਲ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਬਸ ਤੂੰ ਆਪਣੇ ਆਪ ਨੂੰ ਸਵਾਰ ਲੈ, ਮੇਰੇ ਨਾਲ ਮੇਲ ਹੋ ਜਾਏਗਾ। ਜਿਸ ਦਿਨ ਮੇਰੇ ਨਾਲ ਮੇਲ ਹੋ ਗਿਆ, ਉਸ ਦਿਨ ਤੂੰ ਆਤਮਕ ਆਨੰਦ ਮਾਣੇਗਾ, ਇਹ ਸਾਰਾ ਸੰਸਾਰ ਹੀ ਤੇਰਾ ਹੋ ਜਾਏਗਾ। ਭਾਓ ਸਾਰੇ ਸੰਸਾਰ ਨਾਲ ਉਹ ਮਨੁੱਖ ਫਿਰ ਪਿਆਰ ਦਾ ਵਰਤਾਰਾ ਰੱਖਦਾ ਹੈ, ਪਿਆਰ ਦਾ ਵਰਤਾਰਾ ਸਾਰੇ ਆਪਣੇ ਲੱਗਦੇ ਨੇ ਉਹਨੂੰ। ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਨਾਈ, ਸਾਰੇ ਹੀ ਆਪਣੇ ਲੱਗਦੇ ਨੇ ਵੀ ਸਾਰੇ ਆਪਣੇ ਹੀ ਨੇ। ਉਹਨੂੰ ਸਮਝ ਆ ਗਈ ਏਕ ਪਿਤਾ ਏਕ ਅਸਕੇ ਹਮ ਬਾਰਿਕ, ਉਸਨੂੰ ਸਮਝ ਆ ਗਈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ, ਬੰਦੇ ਸਮਝ ਲੱਗ ਗਈ ਗੱਲ। ਤੇ ਹਜ਼ੂਰ ਕਹਿੰਦੇ ਨੇ ਗੁਰ ਸੇਵਾ ਤੇ ਆਪ ਪਛਾਤਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੁੱਲ ਪਛਾਣ। ਮਨਾ ਕਦੇ ਧਿਆਨ ਕਰਕੇ ਤਾਂ ਦੇਖ, ਤੂੰ ਤਾਂ ਬੜਾ ਪਾਵਰਫੁੱਲ ਬਣਾਇਆ ਪਰਮਾਤਮਾ ਨੇ, ਬੜਾ ਕਮਾਲ ਤੈਨੂੰ ਬਣਾਇਆ, ਪਰ ਕਦੇ ਆਪਣੇ ਅਸਲੇ ਨੂੰ ਤਾਂ ਜਾਣ ਤੂੰ। ਤੂੰ ਤਾਂ ਪਰਮਾਤਮਾ ਦੀ ਜੋਤ ਹੈ ਮਨ ਰੇ, ਕਦੇ ਪੁੱਛਦੇ ਹੋ? ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੋਰਠ ਰਾਗ ਵਿੱਚ, ਕਹਿੰਦੇ ਪੁੱਛ ਲਿਆ ਕਰੋ ਕਦੇ ਇਸ ਪਾਪੀ ਮਨ ਨੂੰ, ਕੀ ਪੁੱਛਣਾ ਮਨ ਰੇ, ਇਹਤੇ ਵਿਸਰਾਮ ਹੈ। ਮਨ ਨੂੰ ਸੰਬੋਧਨ ਕਰਕੇ ਕਿਹਾ ਆਪਣੇ ਮਨ ਨੂੰ ਪੁੱਛਿਆ ਕਰੋ, ਦੂਜੇ ਨੂੰ ਨਹੀਂ। ਮਨ ਰੇ ਕੌਣ ਕੁਮਤ ਤੈ ਲੀਨੀ, ਕਿਹੜੀ ਭੈੜੀ ਸਿੱਖਿਆ ਲੈ ਲਈ ਤੂੰ, ਕਿਹੜੀ ਭੈੜੀ ਮਤ ਲੈ ਲਈ ਤੂੰ, ਉਹ ਭੈੜੀ ਮਤ ਕਿਹੜੀ ਹੈ? ਪਰਦਾ ਰਾਂ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ, ਕਿਹਦੇ ਵਿੱਚ ਮਸਤ ਰਹਿੰਦਾ ਤੂੰ? ਪਰਾਈ ਨਿੰਦਾ, ਪਰਾਈ ਇਸਤਰੀ ਭਾਉ ਪਰਾਇਆ ਤਾਂ ਨਹੀਂ ਤੂੰ ਤੱਕੀ ਜਾਂਦਾ, ਪਰਾਈ ਨਿੰਦਿਆ ਹੀ ਕਰੀ ਜਾਂਦਾ ਬਸ, ਨਹੀਂ ਇਹ ਕੰਮ ਨਹੀਂ ਕਰਨਾ। ਕਦੇ ਇਸ ਮਨ ਨੂੰ ਰੋਕਿਆ ਕਰੋ, ਕਿਹਾ ਕਰੋ ਜੋ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਉਸ ਤਰ੍ਹਾਂ ਮਨਾ ਤੂੰ ਚੱਲਿਆ ਕਰ। ਗੁਰ ਸੇਵਾ ਤੇ ਆਪ ਪਛਾਤਾ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਕੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਗੱਲ ਮੰਨ ਕੇ ਆਪਣੇ ਆਪ ਨੂੰ ਪਛਾਣ ਲਿਆ, ਅੰਮ੍ਰਿਤ ਨਾਮ ਵਸਿਆ ਸੁਖਦਾਤਾ, ਆਤਮਕ ਜੀਵਨ ਦੇਣ ਵਾਲਾ ਨਾਮ, ਸਾਰੇ ਸੁੱਖਾਂ ਦਾ ਦਾਤਾ ਪਰਮਾਤਮਾ ਦਾ ਨਾਮ, ਉਹ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਅਨਦਿਨ ਬਾਣੀ ਨਾਮੇ ਰਾਤਾ, ਅਨਦਿਨ ਹਰੇਕ ਰੋਜ਼ ਹਰੇਕ ਦਿਨ, ਕਹਿੰਦੇ ਪਰਮਾਤਮਾ ਦੀ ਸਿਫਤ ਸਲਾਦੀ ਪਾਵਨ ਬਾਣੀ ਦੀ ਰਾਹੀਂ ਨਾਮੇ ਰਾਤਾ ਪਰਮਾਤਮਾ ਦੇ ਨਾਮ ਰੰਗ ਵਿੱਚ ਉਹ ਮਨੁੱਖ ਰੰਗੀਤ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਕਿਤੇ ਸਾਰਿਆਂ 'ਤੇ ਕਿਰਪਾ ਕਰ ਦੇਣ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੰਤ ਸਿੰਘ ਜੀ। ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸ਼੍ਰਵਣ ਕਰੀਏ ਜੀ। ਉਹਨਾਂ ਤੋਂ ਬਾਅਦ ਭਾਈ ਬਿਤਾਬ ਸਿੰਘ ਜੀ ਸੈਕਰਾਮੈਂਟੋ ਵਾਲੇ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਾਉਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਐਤਵਾਰ ਦੇ ਦੀਵਾਨਾਂ ਵਿੱਚ ਆਪਣੇ ਕੋਲ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਪਹੁੰਚ ਰਹੇ ਹਨ, ਤਕਰੀਬਨ 12:30 ਦੇ ਕਰੀਬ ਉਹ ਵੀ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਗੁਰੂ ਘਰ ਵਿਖੇ ਜੋ ਸੁਖਮਨੀ ਸਾਹਿਬ ਦੇ ਜਾਪ ਸੰਗਤੀ ਰੂਪ ਚੱਲ ਰਹੇ ਹਨ, ਨਾਲ ਨਾਲ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਚੱਲ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਵੀ ਸੰਗਤਾਂ ਰੌਲ ਦੀ ਸੇਵਾ ਕਰ ਸਕਦੀਆਂ ਆਪ ਜੀ ਜ਼ਰੂਰ ਹਾਜ਼ਰੀ ਭਰਿਆ ਕਰੋ ਜੀ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਜੋ ਹਰ ਸਾਲ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ, ਸਮੂਹ ਪੰਥਕ ਜਥੇਬੰਦੀਆਂ ਵੱਲੋਂ ਜੋ 6 ਜੂਨ ਦਿਨ ਸ਼ੁੱਕਰਵਾਰ ਨੂੰ ਹੋਣਗੇ, ਸਭ ਸੰਗਤਾਂ ਨੇ ਉੱਥੇ ਹਾਜ਼ਰੀ ਭਰਨੀ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਜੀਵਨ ਕਾਹਦੇ ਲਈ ਮਿਲਿਆ ਹੈ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਪੁੱਛੀਏ ਨਾ ਤੇ ਉਹ ਬੜਾ ਸੁੰਦਰ ਬਿਆਨ ਕਰਦੇ, ਕਹਿੰਦੇ ਪ੍ਰਭੂ ਦੀ ਪ੍ਰਾਪਤੀ ਲਈ। ਪ੍ਰਾਪਤੀ ਕਿਵੇਂ ਹੋਣੀ ਹੈ? ਉਹਦੇ ਗੁਣ ਗਾ ਕੇ, ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਇਹੀ ਕੰਮ ਹੈ ਬੰਦੇ ਦਾ। ਇਹ ਜੀਵਨ ਮਿਲਿਆ ਹੀ ਤਾਂ ਹੈ, ਮਨੋਰਥ ਹੀ ਇਹੀ ਹੈ। ਆਓ ਸਾਰੇ ਮਿਲ ਕੇ ਪੜ੍ਹੀਏ।

ਹੇ ਮੇਰੇ ਪਰਮਾਤਮਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਕਹਿੰਦੇ ਵਡਿਆਈ ਇਸ ਤਰ੍ਹਾਂ ਹੈ, ਤੁਹਾਡੀ ਸਿਫਤ ਇਸ ਤਰ੍ਹਾਂ ਹੈ, ਕੋਈ ਦੱਸ ਨਹੀਂ ਸਕਦਾ। ਜਿਵੇਂ ਇੱਕ ਪੁੱਤਰ ਆਪਣੇ ਪਿਤਾ ਦੇ ਬਰਥ ਬਾਰੇ ਨਹੀਂ ਜਾਣ ਸਕਦਾ ਨਾ ਜੀ, ਇਸ ਤਰ੍ਹਾਂ ਹੀ ਹੈ ਨਾ ਜੀ। ਇੱਕ ਬੱਚਾ ਧੀ ਜਾਂ ਪੁੱਤਰ ਆਪਣੇ ਪਿਤਾ ਦੇ ਬਰਥ ਬਾਰੇ ਨਹੀਂ ਜਾਣ ਸਕਦਾ, ਪਿਤਾ ਜਨਮ ਜਿਮ ਪੂਤ ਨਾ ਪਾਵੇ। ਬਸ ਪਰਮਾਤਮਾ ਜੀ ਤੁਹਾਡੀ ਸਿਫਤ ਵੀ ਇਸੇ ਤਰ੍ਹਾਂ ਹੀ ਹੈ। ਪੰਜਮ ਪਾਤਸ਼ਾਹ ਮਹਾਰਾਜ ਤੋਂ ਪੁੱਛ ਲੈਂਦੇ ਹਾਂ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਤੁਸੀਂ ਸਹਿਮਤ ਹੋ? ਪਿਤਾ ਜਨਮ ਜਿਮ ਪੂਤ ਨਾ ਪਾਵੇ, ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ, ਫਿਰ ਪੰਚਮ ਪਾਤਸ਼ਾਹ ਮਹਾਰਾਜ।

ਕਹਿੰਦੇ ਸਹਿਮਤ ਆ। ਸੁਖਮਣੀ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ ਨਾ ਜੀ, ਸੁਖਮਣੀ ਸਾਹਿਬ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਪੰਚਮ ਪਾਤਸ਼ਾਹ ਮਹਾਰਾਜ ਵੀ ਇਹੀ ਕਹਿ ਰਹੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ, ਜੋ ਪੰਚਮ ਪਾਤਸ਼ਾਹ ਮਹਾਰਾਜ ਨੇ ਕਿਹਾ ਉਹੀ ਅੱਗੇ ਜਾ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੂ ਬਹੂ

ਤਾਂ ਬੜੀ ਵੱਡੀ ਸਿਫਤ ਹੈ ਇਸ ਵਿਸ਼ੇ 'ਤੇ ਪ੍ਰਭੂ ਦੀ, ਹਰੀ ਪਰਮਾਤਮਾ ਦੀ। ਉਹ ਫਿਰ ਗੱਲ ਉੱਥੇ ਆ ਜਾਂਦੀ ਹੈ, ਸਮਾਂ ਸਮਾਪਤ ਹੈ, ਇੱਥੋਂ ਹੀ ਗੱਲ ਸ਼ੁਰੂ ਕਰਾਂਗੇ ਅੱਗੇ ਆਪਾਂ ਹਰੀ ਪਰਮਾਤਮਾ ਦੀ ਸਿਫਤ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਪੰਚਮ ਪਾਤਸ਼ਾਹ ਮਹਾਰਾਜ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਕਲਗੀਧਰ ਪਾਤਸ਼ਾਹ ਮਹਾਰਾਜ, ਸਾਰਿਆਂ ਨੂੰ ਆਪਾਂ ਇਕੱਠਿਆਂ ਲੈ ਕੇ ਚੱਲਾਂਗੇ। ਆਓ, ਸਮਾਪਤੀ ਹੈ ਜੀ ਵੱਡਾ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿਚ ਆਪ ਸੰਗਤਾਂ ਨੂੰ ਤੁਰਕੀ ਬਾਣੀ ਦੇ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਿਤਾਬ ਸਿੰਘ ਜੀ ਸੈਕਰਾਮੈਂਟ ਵਾਲੇ ਅਤੇ ਉਹਨਾਂ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਰਵ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਆਉ ਨਿਧ ਆਵੇ ਧਾਇ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾਲ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਤੇ ਰੱਖ ਆਵ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਫੁੱਲ ਚੁਗਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਕੁਲਵੀਰ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀਓ ਜੋ ਉਹਨਾਂ ਆਪ ਜੀਆਂ ਸੱਚੇ ਪਾਤਸ਼ਾਹ ਆਪ ਜੀਆਂ ਦੀ ਕਿਰਪਾ ਸਦਕਾ ਜੋ ਪੜ੍ਹਾਈ ਪੂਰੀ ਕੀਤੀ ਸੱਚੇ ਪਾਤਸ਼ਾਹ ਮੁਕੰਮਲ ਹੋਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਹੈ ਕਿਰਪਾ ਕਰੀ ਸੱਚੇ ਪਾਤਸ਼ਾਹ ਜੀ ਰਹਿਮ ਤਾਂ ਪ੍ਰਿਆਤ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਆਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਨਾ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ
ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਵਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਅੜਹ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਏ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੋ ਸੋਹੇਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹੇਲਾ, ਹੋ ਵਾਰੀ ਜਿਤ ਸੋਹੇਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਂ ਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ।

ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨਾ ਸਿਮਰਿਓ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜੇ ਰਿੱਠੇ ਸ਼ਬਦ ਫਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਤਾਏ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਆਈ ਰਹਿਣ, ਆਪਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਦੀਆਂ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ। ਸੇਈ ਪਿਆਰੇ ਮੇਲ ਜਿਨਾ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

गुरु गुरु गुरु गुरु गुरु गुरु गुरु गुरु।

Guru,

Hi, Guru. Hi, Guru. Hi, Guru. Hi, Guru. Hi, Guru. Hi, Guru.

Ah,

Ay, Guru. Ay, Guru. Ay, Guru. Ay.

Guru, wah, guru, wah, guru, wah, guru, wah, guru, wah, guru, wah, guru, wah.

Wah, guru, wah, guru, wah, guru.

Guru, ah, Guru, ah, Guru, ah.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

guru, ah, guru, ah, guru, ah, guru.

ஆய் குரு, ஆய் குரு, ஆய் குரு, ஆய் குரு, ஆய் குரு, ஆய் குரு, ஆய்

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

तुझ बिन सुरत करे को मेरी दर्शन दी जाए खोल के वार तुम ता

ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤ ਗੁਰਾਏ ਨਮਹ ਸ੍ਰੀ ਗੁਰਦੇਵਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ

ਅਰ ਕਿੰਨੇ ਰਾਮ ਨਾਮ ਇੱਕ ਆਖਿਅਰ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬ ਨਾਮ ਬਸਾਏ ਪ੍ਰਭ ਕੈ ਸਿਮਰਨ ਦੁਖ ਜਮਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ ਗਜ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ

ਕੇ ਪ੍ਰਭਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਮੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਹਰ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁੱਕ ਨੇਰੇ ਸਗਤ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰਾ ਹਰ ਕਾ ਨਾਮ ਜਪਤ ਨਿਸੁਤਰਾ ਅਨਕ ਮਾਇਆ ਰੰਗ ਤਿਖਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਗੋੜ ਲਗ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ

ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜੇ ਪੈਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੂਨਾ, ਸਿੰਘਾਂ ਨੂੰ ਹਰ ਕਾ ਨਾਮ ਦੇ ਨਾਲ ਪਛਾਨੂ। ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮੰਦੁਜ ਆ ਕਰਖੈ, ਤੈ ਨਾਨਕ ਹਰਿ ਅੰਮ੍ਰਿਤ ਵਰਖੈ।

ਕੋਟ ਹਰ ਜਸ ਕਰਤ ਸੰਦਨ ਰਾਤ ਹਰ ਰਾਉ ਖਦ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿੰਨੋ ਦਾਨ ਮੰਦਰ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਬੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗ ਤਰਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ

ਦਿਨ ਅਵਰ ਨਾ ਜਾਣੀ ਓਤ ਪੋਦਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਵਹ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਗਾਮ ਦੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸਾਇ ਸੰਤ ਪ੍ਰਤਾਪ ਦੁਰਤ ਸਭਨਸਾਇ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ

ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਬੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੇਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ।

ਆਸਨ ਜੈਰ ਮਾਰਗ ਸੰਜਮਤ ਸਾਧਨ ਨਿਮਖ ਨਿਮ ਕਰ ਸਰੀਰ ਘਟਾਵੈ ਤਾਪੀ ਹਉ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਾਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਸ਼ ਹੁਟੈ ਗਰਭ ਗੁਮਾਨਾ ਮੰਤੇ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮੰਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਉਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੇ ਅਨਗ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਓਟ ਉਬਾਵ ਦਰਗੈ ਨਹੀਂ ਸੱਜੈ ਛੂਟ ਸਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਆਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਮਿੰਦਲ ਨਹੀਂ ਮੰਨ ਅਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੁਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਭਰੈ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਗਉ ਜੋ ਜਾਣੇ ਨੀਚਾ ਸਹੂ ਗਨੀਏ ਸਭ ਤੇ ਉੱਚਾ ਜਾਗਾ ਮਨੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟਗੜ ਚੀਨਾ ਮਨਪਨੇ ਤੇ ਬੁਰਾ ਮਿਠਾਨਾ ਪੇਖੈ ਸਗਲ ਸਿਰਠ ਸਾਜਨਾ ਸੂਦ

ਜਾਮੀ ਆਪਣੀ ਕਦਮੇ ਜਾਨੋ ਵਾਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮੈ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸੁ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਰ

ਨਿਰਗੁਣ ਕਛੂਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸੀਜੈ। ਜੇ ਪ੍ਰਸਾਦ ਧਾਰੁ ਪੁਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ। ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ। ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦਿਨੇ ਹਸਤ ਪਾਮ ਕਰਨ ਨੇਤਰ ਰਸਨਾ। ਇਸੇ ਤਿਆਗ ਗਬਰ ਸੰਘ ਰਚਨਾ ਇਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਵਿਆਪੇ।

ਮੁਗਧ ਅਜਾਨ ਸਦਾ ਸਦਾ ਏ ਭੁੱਲਨਹਾਰ ਨਾਨਕ ਰੱਖਨਹਾਰਿਆ ਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹਵਨ ਸੋ ਦੂਰ ਪਰਾਨੈ ਛੋੜ ਜਾਏ ਤਸਕਾ ਸਰਮ ਕਰੈ ਸੰਗ ਸਹਾਇ ਤਸ ਪਰ ਹਰ ਚੰਦਰ ਲੇਪ ਉਤਾਰੇ ਤੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖਨ ਤਰਮਲ ਮਾਇਆ ਸ਼ਬਸਨਾਏ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸਵਾਹਾ ਗਲਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਦਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਸਕਈਏ ਤੋ ਸਮਝੇ ਭੂਰਾ ਕਹਾਂ ਬਿਸਨਬਦ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਨ ਕਰਤਾ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਸਰਾਏ।

ਮਾਨ ਸਵਾਏ ਨਾਨਕ ਕਹੂ ਨਾ ਸੀਜਾਈ ਬਿਨ ਨਾਮ ਹੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਨ ਮਿਖੋੜ ਗਵਾਵੇ ਇੱਕ ਪੀਰਾਂ ਦੇ ਦਸ ਵੀ ਹਿਰ ਲੈ ਤੋਂ ਮੂੜਾ ਕਹੋ ਕਹਾ ਕਰੇ

ਬਿਰਕੀ ਛਾਇਆ ਸੁਰੰਗ ਲਾਵਿਓ ਬਿਨਸਿਓ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਲ ਲਪਟਿਓ ਤੈ ਅੰਧਾਰ ਬਟਾਉ ਸਿਓ ਜੋ ਲਾਵੇ ਨੇ ਤਾਕੂ ਹੱਥ ਨਾ ਆਵੇ ਕਿਹੇ।

ਮਿਥਿਆ ਰਾਜ ਉਪਨ ਧਨ ਮਾਲ ਮਿਥਿਆ ਕਾਮ ਗ੍ਰੋਧ ਬਿਕਰਾਲ ਮਿਥਿਆ ਰਥ ਅਸਤੀ ਆਸੁ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇ ਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਵਰ ਨਿੰਦਾ ਸੁਨੇ ਮਿਥਿਆ ਸਹਸਤ ਬਰ ਦਰਭ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰੇ ਰੁਪਾਦ ਮਿਥਿਆ ਰਸਨਾ ਭੋਜਨ ਸੁਭਾ ਮਿਥਿਆ ਚਰਨ ਪਰ ਵਿਕਾਰ ਕੋ ਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨੇ ਪਰ ਉਪਕਾਰਾ ਮਿਥਿਆ ਬਾਸ ਲੇਦ ਬੇਕਾਰਾ ਬਿਨ ਬੁੱਝੇ ਮਿਥਿਆ ਸਭੇ ਸਫਲ ਤੇ ਨਾਨਕ ਹਰ ਹਰਨਾਮ ਲਏ ਬਿਰਧੀ ਸਾਖਤ ਕੀ ਆਰਜਾ ਸਾਜ ਬਿਨਾ ਕੇ ਹੋਵੇ ਸੁੱਚਾ ਬਿਰਥਾ ਨਾਮ ਬਿਨਾ ਤਨ ਅਨਮੁਖਾ ਬਤਾ ਕੇ ਦੁਰਗੰਧ ਬਿਨ ਸਿਮਰਨ ਬਿਨ ਦਿਨ ਰੈਨ ਬ੍ਰੇਥਾ ਬਿਹਾਏ ਬੇਗ ਬਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰੇਥੇ ਸਭ ਕਾਮ ਜੋ ਕਿਰਪਨ ਕੇ ਰਾਰ ਦਾਮ ਧਨ ਧਨ ਤੇਜਨ ਜੇਕਟ ਵਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿ ਤਬਰ ਕਾ ਸ਼ਬਰ ਕਮਾਵਤ ਮਨ ਪ੍ਰੀਤ ਮੁਖੋ ਗੰਢ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖਨਾ ਕਾਹੂ ਭੀਨ ਅਬਰ ਵਿਦੇਸੇ ਆਵਨਾ ਕਰੇ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਦਰ ਵਸੇ ਨਿਰੰਕਾਰ ਤਿਸ ਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ

ਗੁਰਦੇਵ ਅਸ਼ਟਪਦੀ ਦੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਦੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮੰਗਤ ਪਾਵੇ ਦੇ ਪ੍ਰਸਾਦ ਬਸੇ ਸੁਖ ਮੰਦਰ ਤਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਸੇ ਤਿਆਗਤ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈਜੈ ਮਨ ਆਠ ਪੈਰ ਤੱਕ ਜਸ ਗਾਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਦ ਦਰਗੇ ਮਾਨ ਪਾਵੇ ਨਾਨਕ ਪਾਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵਤ ਸਰਾਮ ਸੁਨੇਹੀ ਜੇ ਪ੍ਰਸਾਦ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਤਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੇ ਜੇ ਪ੍ਰਸਾਦ ਤੁਝ ਗੋਨਾ ਬਹੁਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਹੀ ਦੁਰਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪੈ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲੱਖਾ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨਾਠ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਪ੍ਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ

ਮੁਕਤਾ ਹੋਏ ਸੁਰਮਿਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਬੁੱਝੈ ਬ੍ਰਹਮ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਭੁਲੈ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਵੇ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸੇ ਨਾ ਬੈਰ ਸਾਧਕ ਸੰਗ ਨਾ ਬਿੰਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤਜੇ ਸਭਿਆ ਵਾਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕਹਿ ਸੰਗ ਆਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੈ ਸਾਧੂ ਕਹਿ ਸੰਗ ਮਹਿਲ ਪਾਹੁਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਸ ਧੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਗਾਲ ਦਰਸ਼ਨ ਭੇਟ ਤੋਂ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਊਹਾ ਸੁਹੇਲਾ ਸਾਧ ਸੰਗ ਬਿਛਰਤ ਰਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਤ ਬਸੈ ਨਾਨ ਕੁਦਰਾ ਸਾਧ ਸੁਨ ਰਸਾ ਸਾਧਕ ਸੰਗ ਸੁਨੋ ਹਰ ਡਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਨਾ ਸਾਧਕ ਸੰਗ ਨਾ ਮੰਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧਕ ਸੰਗ ਲੱਗੇ ਪਰ ਮਿੱਠਾ ਸਾਧੂ ਕਹਿ ਸੰਗ ਘਟ ਘਟ ਡਿੱਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਬੈਠੇ ਸੰਜੋਗ ਸਾਧਕੀ ਮਹਿਮਾ ਵੇਦਨਾ ਜਾਣੇ ਜੇਤਾ ਸੁਨੇ ਤੇਤਾ ਬਖਿਆਨੈ ਸਾਧੂ ਕੀ ਪਮਾ ਤਹਿ ਗੁਣ ਤੇ ਦੂਰ ਸਾਧੂ ਕੀ ਪਮਾ ਰਹੀ ਪ੍ਰਭੂਰ ਸਾਧਕੀ ਸੋਭਾ ਗਾ ਰਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਸ਼ਤੇ ਉੱਚੀ ਸਾਧਕੀ ਸੋਭਾ ਮੁਸ਼ਤੇ ਮੁੱਚੀ ਸਾਧਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਬਰ ਭੇਦ ਨਾ ਭਾਈ ਸਰੂਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖਾ ਏਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ

ਭਗਵਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਲ ਖੁਬੈਤ ਸੁਭਗਵਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਾਇਲ ਕਰਾਇ ਨਤ ਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਅਰਗੇ
ਨਾਮ ਸਾਰ ਰਸ ਪੀਵਾ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਨ ਸਿਮਰਤ ਪੁੱਜੇ ਮੁਨ ਸੁਖਮ ਮੈਂ ਜਾਣੇ ਅਸਤੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤੁਰ ਉਰਤਾਰੇ ਪਾਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੋਗਾ ਔਖਤ ਨਾਮ ਕਲਿਆਣ ਦੁਰ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ

ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ, ਪ੍ਰਭਾਵ ਹੈ ਮਾਨ ਨੂੰ ਗਤ ਪਾਵੈ, ਪ੍ਰਭਾਵਿਤ ਪਾਥਰ ਤਰਾਵੈ, ਪ੍ਰਭਾਵਿਤ ਨੂੰ ਸਾਸ ਤੇ ਰਾਖੇ, ਪ੍ਰਭਾਵਿਤ ਹਰ ਗੁਣ ਭਖ ਹੈ, ਪ੍ਰਭਾਵਿਤ ਪਤ ਤੁਧਾਰੇ, ਆਪ ਕਰੇ ਆਪਨ ਵਿਚਾਰੇ, ਦੁਆ ਸਿਰਿਆ ਕਾਪ ਸਵਾਮੀ, ਖੇਲੈ ਬਿਕਸੇ ਅੰਤਰ ਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਨਾ ਆਵੈ, ਕਹ ਮਾਨੁਖ ਤੇ ਕਿਆ ਹੋਇਆ ਆਵੇ, ਜੋਤ ਸੁਭਾਵੇ ਸੋਈ ਕਰਾਵ, ਇਸਕੇ ਆਤਮੇ ਤਾਂ ਸਭ ਕੁਛ ਲੇ, ਜੋਤ ਸੁਭਾਵੇ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚੇ, ਜੇ ਜਾਣ ਤੇ ਆਪਣੇ ਆਪ ਬਚੇ, ਭਰਮੇ ਭੁੱਲਾ ਦੈ ਦਿਸਤਾਵੇ, ਨਿਮਕ ਮਾਹੇ ਚਾਰ ਕੁੰਡ ਫਿਰਿਆ ਆਵੇ,

ਜੀਉ ਬਿਨ ਸਬਦ ਸਕੀ ਰਾਸ, ਘਟ ਘਟ ਪੂਨ ਬ੍ਰਹਮ ਪ੍ਰਗਾਸ, ਆਪਣੀ ਬਣਤਾ ਬਨਾਈ, ਨਾਨਕ ਜੀਵੈ ਦੇਖ ਵਡਾਈ। ਇਸ ਕਾ ਬਾਲ ਨਾਈ ਸਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤਿ ਸੁਭਾਵੇ ਸੋਈ ਫੁੰਥੀਓ। ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰਖ ਰੰਗ ਹਸੈ,

ਨਾਨਕ ਸੱਚ ਕਹਾ ਹੈ, ਕਬੂ ਇਹ ਪੰਡਿਤ ਕਰੇ ਬਖਿਆਨ, ਕਬੂ ਮੁਨ ਧਾਰੀ ਲਾਵੇ ਧਿਆਨ, ਕਬੂ ਤਾੜ ਤੀਰਥ ਇਸ਼ਨਾਨ, ਕਬੂ ਸਿ ਸਾਧਕ ਮੁਖ ਗਿਆਨ, ਕਬੂ ਕੀਟ ਹਸ ਪਤੰਗ ਵੇ ਜੀਆ, ਅਨੰਗ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦੀ ਖਾਵੇ, ਜੋ ਪ੍ਰਭਾਵੇ ਤੇ ਮੈਨੂੰ ਚਾਵੇ, ਜੋ ਤਿਸ ਭਾਵੇ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਹ ਸੰਗਤ ਤੇ ਪਾਵੇ, ਉਸ ਸਥਾਨ ਤੇ ਬਾਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼, ਪੰਥਰ ਨਾਮ ਰਤੇ ਕਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ, ਜਿਉਂ ਜਰਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।

ਨਾਮ ਰੰਗ ਸਰਬ ਸੁਖ ਹੋਏ ਪਟਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮਨ ਆਪੇ ਆਪ ਸਦਾ ਸਦਾ ਨਾਨਕ ਹਰਜਾਪ ਕਰਨ ਕਰਾਮਨ ਕਰਨੇ ਹਾਸ ਕਿਆਤ ਕਹਾਂ ਵਿਚਾਰ ਜੈਸੀ ਦੁਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ।

ਕਹਿੰਦੇ ਵਖਿਆ ਨਹੀਂ। ਸੱਚ ਸੱਚ ਸਸਬ ਕੀਨਾ ਕੋਟ ਮਦੇ ਕਹਿੰਦੇ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਾਵਨ ਵਖਿਆਣੀ।

ਰਾਸ਼ਟਰਪਤੀ ਸੰਦਗਾ ਦੁਖਨ ਯਾਰ ਜਾ ਘਟੈ, ਸੰਦਗਾ ਦੁਖਨ ਜਮਤੈ ਨੇ ਛੁਟੈ, ਸੰਦਗਾ ਦੁਖਨ ਸੁਖ ਸਭ ਜਾਏ, ਸੰਦਗਾ ਦੁਖਨ ਨਰਕ ਮੈਂ ਪਾਏ, ਸੰਦਗਾ ਦੁਖਨ ਮਤ ਹੋਏ ਮਲੀਨ, ਸੰਦਗਾ ਦੁਖਨ ਸੋਭਾ ਤੇ ਹੀਨ, ਸੰਦਗਾ ਤੇ ਗੁਰ ਰੱਖੇ ਨਾ ਕੋਏ, ਸੰਦਗਾ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨੰਦਕ ਭੀਤਰ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜੋ ਲਵੈ, ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਪਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚ ਆਏ, ਸੰਤੋ ਕੀ ਕਾ ਥਾਂ ਕੋ ਨਾਹੇ, ਨਾਨਕ ਸੰਤ ਭਾਵੇ ਤੋਂ ਹੋਏ ਵਿਗਤ ਪਾਹੇ, ਸੰਤ ਕਾ ਨੰਦਕ ਮਹਾਂ ਤਾਈ, ਸੰਤ ਕਾ ਨੰਦਕ ਟਿਕਨਾ ਪਾਈ,

ਨਾਨਕ ਜਨ ਸੇ ਸਲੋਕ ਤਜਹੋ ਸਿਆਨ ਬਸੁਰ ਜਨ ਸਿਮਰੋ ਹਰ ਹਰ ਰਾਏ ਏਕਾ ਸਰਮਨ ਰੱਖੋ ਨਾਨਕ ਦੁੱਖ ਭਰਮ ਭਾਉ ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਭਜਾਨ ਦੇਵਨ ਕੋ ਏਕਾ ਭਗਵਾਨ ਜਿਸਕੇ ਦੀਅਰ ਅਗਾਏ ਬੌਰਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕਹਿ ਕਿਛੁ ਨਾਹੀ ਹਾਥ ਤਿਸਕਾ ਹੁਕਮ ਬੂ ਸੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪਰੋ ਸੋਏ ਨਾਨਕ ਬਿਘਨ ਲਾਗੇ ਕੋਈ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ

ਜਿਸ ਗੁਰ ਪ੍ਰਭ ਮਨ ਚਿਤ ਆਵੇ ਸੋ ਸੰਸੁਹਿਲਾ ਨਹੀਂ ਡੁਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਿਸਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ, ਨਾ ਕਿ ਜਨਮੇ ਨਾ ਕਿਛ ਮਰੇ ਆਪਣ ਚਲਤ ਆਪ ਹੀ ਕਰੈ, ਪਾਵਨ ਜਮ ਦ੍ਰਿਸ਼ਟਾ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟਾ ਪੇ ਆਪ ਸਗਲ ਮੈਂ ਆਪ ਅਨੁਕ ਜੁਗਤ ਰਾਜ ਥਾਪ ਉਥਾਪ, ਅਵਿਨਾਸ਼ੀ ਨਾਇ ਕਿਛ ਖਾਣ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ, ਆਪ ਜਪਾਏ ਥਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾ ਬੰਦ ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੂਖ ਬਿਸਾਰਨ, ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ, ਕੀ ਸੇਵਾ ਸੋਈ ਲਾਗੇ ਸਾਨੂੰ ਕਿਰਪਾ ਕਰੇ ਬੜ ਭਾਗ, ਨਾਮ ਜਪਤ ਪਾਵੇਂ ਬਿਸਰਾਮ, ਨਾਨਕ ਤਿਨ ਪੁਰਖੋ ਉਤਮ ਕਰਮਾਨ, ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਓ ਵੈ ਸੋਏ ਕਰਨੇ ਆਰ ਪਛਾਣੇ, ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਵਜੈ ਤਿਸ ਮਾਏ ਸਮਾ।

ਜਾ ਕੇ ਸਿਮਰਨ ਉਦਰੀਆ ਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜਿਸੋ

ਰਾਜਾ ਸਭ ਕੇ ਤਿਸਕਾ ਦੀਆ ਦਰਬਹਿ ਅਤ ਸੂਰਾਜ ਕਉ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੇ ਜੇ ਕੋ ਹੈ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨਿਆ ਸਮਨ ਜੋ ਪਾ ਖਾਂਡ ਨਵ ਚੜ ਤਰੈ ਪ੍ਰਾਣੀ ਗੁਰ ਚਰਨ ਲਖਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨੋ ਏ ਬਿਗਾ ਜੋ ਮਹਾਂ ਧਿਆਨ ਮੇ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਅਰਲੋਚਾ ਪੂਰ ਮਨ ਮੂਰਖਾ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਤਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰਾ

ਧੰਨ ਧੰਨ ਗਏ ਸਭ ਕੋਏ ਮੁਖ ਊਜਲ ਹਰ ਦਰਗੇ ਸੋਏ ਵਾਪਾਰ ਵਿਰਲਾ ਵਾਪਾਰੇ ਨਾਨਕ ਤਾ ਕੇ ਸਦਬਲ ਹਾਰੇ ਚਰਨ ਸਾਧ ਗਏ ਧੋਏ ਧੋਏ ਪਿਓਰ ਸਾਧੁ ਗਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਫਿਰ ਜਾਈਏ ਗੁਰਬਾਨ ਸਾਧ ਸੇਵਾ ਵਟ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਗ ਬਿੰਗਦੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਚਖ ਹੈ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੀ ਤਿਸਕਾਉ ਕਰਨੇ ਜੋ ਤਿਸ ਬਿੰਦ ਦੂਸਰ ਹੁਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੋਂ ਉੱਚ ਨਿਰਮਲੇ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਿਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੈ ਸਤਿ ਮੁਖ ਹੈ ਸਾਚੀ ਦ੍ਰਿੜ ਸਾਚਾ ਆਕਾਰ

ਸੁਪ੍ਰਸੰਨ ਅਸ਼ਟਪਦੀ ਅਵਿਨਾਸੀ ਪਰ ਮਨ ਮੈਂ ਰਾਖ ਮਾਨੁਕੀ ਤੂੰ ਪ੍ਰੀਤ ਤਿਆਗ ਤਿਸਤੇ ਪਰਾ ਨਾ ਹੀ ਕਿਸ਼ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾਂ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਉ ਨਾਨਕ ਮਨਰਾਉ ਮਨਸਾ ਪੂਰਨ ਸਰਨਾ ਜੋਗ ਜੋਕਰ ਪਾਇਆ ਸੂਈ ਹੋ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਤ ਜਾ ਕੇ ਸਰਬ ਤੋਂ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜਯੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਇ ਭਗਤ ਸੁਖ ਪਾਇਆ ਨਾਨਕ ਤਿਸ ਪ੍ਰਗਾ ਗਨੇ ਅੰਤ ਨਾ ਪਾਇਆ ਜਾ ਕੀ ਲੀਲਾ ਕਿਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ

ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦ ਕਿਨੋ ਵਿਸਥਾਰ ਪ੍ਰਭ ਅਭਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰਵ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਵੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨਕ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੈ ਸੁਨ ਸਰਵਨ ਕਰ ਗਿਰ ਬਸ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲ ਜਿਸੇ ਭਜਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਨ ਗੁਰ ਤੇ ਪਾਈ ਸਤ ਵਜਨ ਸਤ ਉਪਦੇਸ਼ ਸਤੇ ਜਨ ਜਾ ਕੇ ਹਿਰਦਾ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਟ ਸੋ ਕਰਨੇ ਹਾਰ ਵਰਨਾ ਬੂਝ ਕਰਤ ਪੀਛਾ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾ ਜਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ

ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਮਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਭਜਨ ਆਖੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸ਼੍ਰੀ ਬ੍ਰਿਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਿਮਨ ਪ੍ਰਗਟਾਇਆ ਪੈਦੇ ਨਿਰਭੋਏ ਪਸਾਨਾ ਸਤੇ ਬਜਾਤ ਸਮਾਏ ਸਮਾਨਾ ਵਸਤ ਮਾਏ ਲੇ ਵਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ ਬੁਜਾਇ ਬੁਜਨਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਪ੍ਰਭ ਪਾਲਣਹਾਰਾ ਸੇਵਕ ਹੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨਕਾ ਬਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਹੀ ਆਪਤ ਰਾਖੇ ਤਾਂ ਕਿ ਗਤਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕਾਓ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕੱਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਢ ਤਿਆਬ ਤਾਗੋ ਰੱਖ ਦੇਖ ਰਹਾਥ ਮਾਨਸ ਯਤਨ ਕਰਤ ਬਹੁ ਭਾਨ ਤਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਰੱਖ ਬਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪਿਆ ਪੀ ਅਮ੍ਰਿਤੇ ਮੰਤੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਈ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਧਾਨੇ ਮੰਤਰ ਨਾਮੇ ਨਾਮ ਸਮਾਨੇ

ਮਿਟਾਵੇ। ਅਬਰ ਸਿਆਨਮ ਸਗਲੀ ਛਾੜਤ ਜਨ ਕੀ ਤੂੰ ਸੇਵਾ ਲਾਗਾ ਵਨ ਜਾਨਾ ਵੇ ਤੇਰਾ ਨਾਨਕ ਤੇ ਜਨ ਕੇ ਪੁੱਜੋ ਸਦ ਪੈਰਾ ਸਦੋ ਸਲੋਕ ਸਤਿਪੁਰਖ ਜੀ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿਖ ਉਦਰਾਏ ਨਾਨਕ ਹਰ ਗੁਣ ਗਾਓ ਅਸ਼ਟਪਦੀ।

ਕਾਰ ਤੇ ਹਟ ਹੈ। ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੈ। ਸਤਿਗੁਰ ਸਿੱਖਾ ਹਲਤ ਬਲ ਸਵਾਰੇ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕਾ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪ ਸਿਖੋ ਕਰ ਕਾਸ਼ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾ, ਸੇਵਾ ਕਰਤੋ ਏ ਨੇ ਕਾਮੀ, ਤਿਸਗੋਤ ਪ੍ਰਾਪ ਸਵਾਮੀ। ਆਪਣੀ ਕਿਰਪਾ ਸੇ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤ ਲੇ ਵੀ, ਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨੈ।

ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨਸਨ ਤੋਂ ਖਾਤਮ ਪਤਿਆਨੇ ਪੂਰਾ ਗੁਰਖਿਓ ਜਾਕਾ ਮੰਤ੍ਰ ਅੰਮ੍ਰਿਤ ਦੁਸ਼ ਪੇਖੇ ਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ।

ਨੀਮਤ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਕਰਹਿ ਚਰਨ ਕਮਲ ਹਿਰਦੈ ਸਿਮਰੇ ਸਤਿਵਲੇ ਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ।

ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਨੰਤ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨਮ ਦੇਸੇ ਭਾਉ ਚੁਕਾ ਨਿਰਭਉ ਵਸੇ ਸਗਲ ਵਿਆਦ ਮੰਤੇ ਖੈ ਰਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਭਾਈ ਚੁਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਬ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਸਗਲੀ ਮੋਹੀ ਆਪਣੇ ਅਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ

ਮੈਂ ਜਿਸੁ ਕੁਨ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋਬਾ ਗੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਗ ਬਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਤ ਲਾਏ ਸਰਮ ਨਿਧਾਨ ਮੇ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਮਾਨ ਮਨ ਪ੍ਰਬੁੱਧ ਵਰ ਕੇ ਰਾਏ ਦੈ ਦਸਤਾਵਤ ਆਵੇ ਠਾਏ ਤਾ ਗੋ ਬਿਘਨ ਨਾ ਲਾਗੈ ਕੋਏ ਜਾਗੈ ਹਰਦੈ ਬਸੇ ਹਰ ਸੋਏ ਕਲਤਾ ਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਵਿੰਦ ਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤਕਰ ਜਾਏ ਬਸੇ ਬਨਾਸੀ ਕਵਨਾ ਨੇ ਕਾਟੀ ਜਮ ਫਾਸੀ ਤਦ ਵਿਚਾਰ ਗਾਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਭਾ ਗਮਨ ਮਿਟੇ ਪ੍ਰਭ ਸੇ ਬਾਬ ਤਿਆਗ ਸ਼ਰਨ ਗੁਰਦੇਵ ਇਉਂ ਰਥਨ ਜਨਮ ਗਾਓ ਹੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟਬ ਅਰ ਬਨਤਨ ਤੇ ਕਹਾਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਤੇ ਕਹਾਉ ਕਮਨ ਛੁਟਕਾਰ ਆ ਸਸਤੀ ਰਥ ਸੁਭਾਰੀ ਝੂਠਾ ਡਮ ਝੂਠਾ ਸਾਰੀ ਜਿੰਦੀਏ ਤੁਸ ਬੁਝੇ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ

ਤ੍ਰਿਨਾਮ ਸੰਭਾਲ ਸ਼ਾੜ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਤ ਕਰੋ ਵਿਵਹਾਰੀ ਹਾਂ ਸੁਖ ਦਰਗਾਹ ਜਾਇਕਾਰ ਸਰਬਨੰਦਰ ਏਕੋ ਦੇ ਗਾਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਪ੍ਰਭਿਆਪ ਅਨਕ ਵਿਸਾਰ ਏਕ ਦੇ ਭਏ

ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਦੇਤ ਨੀਤ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਬ੍ਰਹਮਸਾਰ ਪ੍ਰਭ ਕੀ ਦ੍ਰਿਸ਼ਮਾ ਸੁਖ ਹਰ ਸਭਾਵ ਹੈ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਦਿਆ ਗੰਦਰ ਪ੍ਰਗਾ ਸੰਦਨ ਲਿਬਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਭੋਏ ਸੇਵਾ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਗੋ ਪ੍ਰਭ ਹੋਇਓ ਦਿਆਲ ਸੇਵਾ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਅਸ਼ਪਨੀ ਸਰਧਾ ਸਭ ਪੂਰੀ ਰਭ ਰਿਆ ਸਤਸੰਗ ਹਜੂਰੀ ਜਿਸਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੇ ਜੇ ਘਾਲ ਨਾ ਭਾਨੈ ਸੋਗੋ ਬਿਸਰੇ ਜੇ ਕੀਆ ਜਾਣੈ ਸੋਗੋ ਬਿਸਰੇ ਜਿਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੈ ਸੋਗੋ ਬਿਸਰੇ ਜ ਬਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਗੰਢ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਪਨਾ ਨਾਨਕ ਜਨ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੁ ਸਿਸ਼ਾਰ ਸਰਬ ਕਲਿਆਣ ਸੂਖ ਨਿਧ ਨਾਮ ਬੁੱਢ ਜਾਤ ਪਾਏ ਬਿਸਰਾਮ ਸਗਲ ਦੁੱਖਾ ਵਤਨਾਸ ਨਾਨਕ ਨਾਮ ਜਪੋ ਗੁੰਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਭਾਵੋ ਨੇਤਰੋ ਪੇਖ ਦਰਸ ਹੋਏ ਮਾਨ ਬਿਗਸਾ ਸਾਧ ਚਰਨ ਧੋਏ ਭਗਤ ਜਨਾ ਗਏ ਮੰਤਰ ਨੰਗ ਬਿਰਲਾ ਗੋ ਬਾਵੈ ਸੰਗ ਏਕ ਬਸਤ ਤੀਜੇ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭਖਸ਼ਾਂਤ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਤਲਮੰਥਿਰ ਤੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ

ਗੁਰਗਹਿ ਪੈ ਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਰੰਗਾ ਉਪਰ ਬ੍ਰਹਮਾ ਆਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਅਰਕੇ ਗੁਣਗਾ ਉਪਰਾਨ ਤਰਨਗਾ ਇਹਾ ਸਵਾਵ ਆਠ ਪੈਰ ਭਰਾ ਪੇਖੋ ਨੇਰਾ ਮਿਟਿਆ ਗਿਆਨ ਮਨਸਿਆ ਅੰਧੇਰਾ ਸੁਨਮਦੇ ਸਿਰਦੇ

ਕੋ ਜਾਏ ਬਰੀ ਰਾਖਣ ਹਾਰ ਧਿਆਏ। ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂਖ। ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨਾ ਪਹੁੰਚਣਾ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਮਧ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੁਭ ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਧ ਨਿਹਾਲ ਦਾਗੇ ਨਿਕਟ ਨ ਆਪਦਕਾਰ।

ਗਿਆ ਤੈਸਾ ਕਰਮ ਪੌਣ ਪਾਣੀ ਪੈ ਸੰਤਰ ਬਾਹੇ ਚਾਰ ਗੁਣ ਦਾ ਦਿਸੇ ਸਬਾਹੇ ਤਿਸਤੇ ਭਿੰਨੇ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਅਡੋਲਨਾ ਗਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਹਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਮ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਨੇ ਸੋ ਭਜਨ ਸਰਬ ਵਿਆਪੀ ਰਾਮ ਸੰਗ ਰਚਨ

ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨ ਕਲਾ ਲਕੀਨ ਜਾ ਜਿਸ ਭਾਵਿਤ ਲਾਏ ਮਿਲਾਏ ਕਵਨ ਨਿਗੁਟ ਕਵਨ ਕਹੀਆ ਦੂਰਾ ਪਿਆ ਵਾ ਭਰਪੂਰ ਅੰਤਰਗਾਤ ਜਸਾਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਨ ਆਪੇਖਣ ਹਾਰ ਸਗਲ ਸਮਗਰੀ ਜਾਕਾ ਤਨ ਆਪਨ ਜਸ ਆਪ ਹੀ ਸੁਨਾ ਮਨ ਜਾਣੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਗਏ ਮਤ ਅਲਭ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾ ਕਹਾਓ ਕਹਿ ਕੁਛ ਕਰਾ ਆਪ ਲਾ ਕਰ ਤੂੰ ਤਾਂ ਤਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣੇ ਸੰਗ ਰਾਜ ਤਾਂ ਕਿ ਗਤਵਿੰਦ ਕਹੀ ਨਾ ਜਾਏ

ਭਾਂਤ ਕੇ ਮਾਥੇ ਨਾਨ ਕੁਦਰੇ ਤਿਨਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋਈ ਸੇਵਕ ਕੀ ਸੇਵਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇ ਬਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਅਸਥਾਨ ਬਵਰ ਨ ਹੋਵੇ ਆਮਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ਼੍ਰੇਸ਼ ਸ਼੍ਰੂਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਗਏ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਥਾਨ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਗੋਟ ਅਪਰਾਧ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਦੇ ਆਏ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਾਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਅਮ੍ਰਿਤਾ ਕੀ ਬਾਨੀ ਏਕ ਨਾਮ ਮਨਮਾਏ ਸਮਾਨੀ ਦੁਖ ਰੋਗ ਬਿਨਸੇ ਬੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਬਨੀ

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ।

ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਹੀਮੇ ਨਮਸਤੰ ਕਰੀਮੇ ਨਮਸਤੰ ਨੰਤੇ ਨਮਸਤੰ ਮਹੰਤੇ ਨਮਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ।

ਗਨੀ ਮੁਲਕ ਰਾਜ ਹੈ, ਨਿਰੁਕਤ ਸਰੂਪ ਹੈ, ਤਿਰ ਮੁਕਤ ਵਿਭੂਤ ਹੈ, ਪਰ ਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦੈਵੰ ਸਰੂਪ ਹੈ, ਭੇਦੀ ਅਨੂਪ ਹੈ, ਸਮਹਤੋਪ ਰਾਜ ਹੈ, ਸਦਾ ਸਰਬਸਾਜ ਹੈ।

ਧਰਨੀ ਤ੍ਰਿਤ ਹੈ। ਅਮਤੇਸ਼ਰ ਹੈ ਪਰਮੇਸ਼ਵਰ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਾਰ ਨਾਇਕ ਹੈ, ਖਲ ਕਾਇਕ ਹੈ,

ਅਕਾਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਾਥ ਕੇਰੀ ਕੇਤ ਦੁਆਰੇ ਪਾਈਏ ਤਨ ਮਨ ਧਨ ਸਭ ਸਭ ਗੁਰ ਕਉ ਕਉ ਮੰਨਿਆ ਪਾਈਏ।

ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ, ਕਿਤੇ ਸੰਜਮ ਰਹੇ ਕਰਮ ਕਮਾਏ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕਰਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ, ਉਪਰੰਤ ਸੁਖਮਨੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਦੇ ਨੇਤਰੇ ਮੱਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗਨੀ ਭਾਈ ਬੇਤਾਬ ਸਿੰਘ ਜੀ ਸੈਕਰਾਮੈਂਟੋ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਜੋ ਹਰ ਸਾਲ ਦੀ ਤਰ੍ਹਾਂ ਸਨ ਫਰਾਂਸਿਸਕੋ ਨਗਰ ਕੀਰਤਨ ਹੋ ਰਹੇ ਹਨ, ਇਸ ਵਾਰੀ ਵੀ 6 ਜੂਨ ਦਿਨ ਸ਼ੁੱਕਰਵਾਰ ਨੂੰ ਹੋਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਜੀਆਂ ਨੇ ਵੱਧ ਤੋਂ ਵੱਧ ਉੱਥੇ ਸੰਯੋਗ ਦੇ ਨਾਲ ਹਾਜ਼ਰੀਆਂ ਭਰਨੀਆਂ ਜੀ। ਅਤੇ ਇਸੇ ਹੀ ਸੰਬੰਧ ਵਿੱਚ ਗੁਰੂ ਘਰ ਵਿਖੇ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਹਨ, ਸੰਗਤੀ ਰੂਪ ਵਿੱਚ ਨਾਲ ਸਹਿਜ ਪਾਠ ਚੱਲ ਰਹੇ ਹਨ। ਸੋ ਆਪ ਸੰਗਤਾਂ ਜੋ ਸਹਿਜ ਪਾਠ ਦੀ ਰੌਲ ਦੀ ਸੇਵਾ ਕਰਨਾ ਚਾਹੁੰਦੀਆਂ ਹਨ ਆਪ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਜ਼ਰੀ ਭਰ ਸਕਦੇ ਹੋ ਜੀ। ਸੋ ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇਵਕ ਸੇਵਾ ਕਰਮ ਚੜਾਓ ਭਿੰਨੀ ਰੰਜਨਾ ਮਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦਰੀ ਕੁਲ ਲੰਘਾਏ ਪਾਰ ਹਾਂ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਨੂੰ ਤਲਾਟੂ ਮਧਾਣੀਆਂ ਨਗਾ ਪੰਖੀ ਪਾਉਂਦੇ ਲੈ ਨਸਾ ਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾਨ ਬੰਧਨ ਬੰਦ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੈ

ਨਾਨਕ ਤਗ ਨ ਤੁੱਟੇ ਜੇ ਤਗ ਹੋਵੇ ਜ਼ੋਰ ਮਹੱਲਾ ਪਹਿਲਾ ਨਾ ਹੀ ਮੰਨਿਆ ਪਤ ਪੁਜੈ ਸਾਲਾ ਸਚ ਸੂਦਰ ਗੈਂਦਰ ਪਾਈਐ ਤਗ ਨ ਤੂਟ ਸਪੂਤ ਮਹੱਲਾ ਪਹਿਲਾ ਤਗ ਨ ਇੰਦਰੀ ਤਗ ਨ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨ ਪੈਰੀ ਤਗ ਨਾ ਤੀ ਤਗ ਨ ਜੇਵਾ ਤਗ ਨਾ ਆਖੀ ਵੇ ਤਗਾ ਆਪੇ ਵਤੈ

ਭਰਪੂਰ ਮੱਥੇ ਟਿੱਕਾ ਤੇ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਏ ਪ੍ਰਵਾਨ ਮੇ ਸਥਾਨੇ ਪੂਜੇ ਪ੍ਰਾਣ ਆਪਾਖਿਆ ਕਾ ਪੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਗੱਡੀ ਕਾਰ ਉੱਪਰੇ ਬੈਠੇ ਕੁੜਿਆ ਮਤ ਪਿੱਟੇ ਵੇ ਮਤ ਪਿੱਟੇ ਹੁਣ ਸਾਡਾ

ਭਾਈ ਅਗਤ ਸਿੰਘ ਜੀ ਉਹਨਾਂ ਪਾਸੋਂ ਪਿਆਰ ਕਰ ਸਨ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਜੋ ਕਿ 6 ਜੂਨ ਦਿਨ ਸ਼ਨੀਸ਼ਰਵਾਰ ਵਾਲੇ ਦਿਨ ਸੈਨ ਫਰਾਂਸਿਸਕੋ ਹਰ ਸਾਲ ਦੀ ਤਰ੍ਹਾਂ ਨਿਕਲ ਰਿਹਾ ਹੈ। ਸਵੇਰੇ 10 ਵਜੇ ਸਮਾਂ ਹੋਏਗਾ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਆ ਜੀ। ਆਉਣ ਕਥਾ ਰਹੀ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

800 ਉੱਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਵਿੱਚ ਜੋ ਸਤਿਗੁਰਾਂ ਨੇ ਰਹਾਉ ਦਾ ਬੰਦ ਬਖਸ਼ਿਆ ਉਸਦੇ ਵਿੱਚ ਫਰਮਾਉਂਦੇ ਨੇ, ਮੇਰੇ ਮਨ ਹਰ ਗੁਣ ਹਰ ਉਚਰੋ। ਆਪਣੇ ਮਨ ਨੂੰ ਸਮਝਾਉਣ ਦਾ ਯਤਨ ਦੱਸਿਆ ਕਿ ਦੁਨੀਆਂ ਦੇ ਲੋਕੋ, ਆਪਣੇ ਮਨ ਨੂੰ ਇਸ ਤਰ੍ਹਾਂ ਸਮਝਾਉਣਾ ਹੈ, ਇਹ ਗੱਲ ਸਮਝਾਉਣੀ ਹੈ। ਐ ਮੇਰੇ ਮਨਾ, ਉਸ ਪਰਮਾਤਮਾ ਦੇ ਗੁਣਗਾਨ ਕਰਿਆ ਕਰ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ, ਉਸ ਪਰਮਾਤਮਾ ਦੇ ਸਿਫਤ ਸਲਾਹ ਕਰਕੇ ਸਭ ਕੁਝ ਮਿਲ ਜਾਂਦਾ ਹੈ। ਪਰ ਆਪਾਂ ਜਦੋਂ ਦੁਨਿਆਵੀ ਤੌਰ 'ਤੇ ਦੇਖੀਏ ਤੇ ਮਨੁੱਖ ਦੀ ਭਾਵਨਾ ਇਹ ਹੁੰਦੀ ਹੈ, ਸੇਵਾ ਥੋਰੀ ਮੰਗ ਨਬੋਤਾ, ਮੈਲ ਨਾ ਪਾਵੇ ਕਹਿ ਤੋ ਪਹੁੰਤਾ, ਥੋੜ੍ਹੀ ਜਿਹੀ ਸੇਵਾ ਕਰਕੇ ਮੈਨੂੰ ਬੜਾ ਕੁਝ ਮਿਲ ਜਾਵੇ, ਮੈਨੂੰ ਸਭ ਕੁਝ ਮਿਲ ਜਾਵੇ, ਇਹ ਇੱਛਾ ਹੁੰਦੀ ਹੈ। ਸੇਵਾ ਮੇਰੀ ਬਹੁਤ ਥੋੜ੍ਹੀ ਜਿਹੀ ਹੋਵੇ ਅਤੇ ਫਲ ਮੈਨੂੰ ਬਹੁਤ ਮਿਲ ਜਾਵੇ। ਆਪਣੇ ਆਪ ਉਸ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰ ਸਕਦਾ। ਦੂਜਿਆਂ ਨੂੰ ਕਹੀ ਜਾਂਦਾ ਵੀ ਮੈਂ ਤਾਂ ਪਹੁੰਚਿਆ ਹੋਇਆ, ਮੇਰਾ ਤਾਂ ਸਿੱਧਾ ਹੀ ਰੱਬ ਨਾਲ ਮੇਲ ਹੈ, ਪਰ ਇਹ ਕੰਮ ਨਹੀਂ। ਜਿਹੜੇ ਸੱਚਮੁੱਚ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਨੇ, ਉਹ ਜਦੋਂ ਮੰਗਦੇ ਨੇ ਉਸ ਦੀ ਭਗਤੀ ਦੀ, ਉਹਦੀ ਬੰਦਗੀ ਦੀ ਦਾਤ ਮੰਗਦੇ ਨੇ, ਉਹ ਨਾਮ ਦੀ ਦਾਤ ਮੰਗਦੇ ਨੇ, ਉਹ ਸਿਮਰਨ ਦੀ ਦਾਤ ਮੰਗਦੇ ਨੇ, ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਮੈਂ ਕਿਆ ਮੰਗੋ ਕਿਛ

ਜਿੰਨਾ ਰਖਾਈ ਹਰਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ ਕੀ ਮੰਗਾਂ ਤੇਰੇ ਦਰ ਤੋਂ। ਇਸ ਸੰਸਾਰ ਵਿੱਚ ਜੋ ਵੀ ਕੁਝ ਹੈ, ਜਿੰਨੇ ਵੀ ਪਦਾਰਥ ਨੇ, ਸਭ ਕੁਝ ਤਾਂ ਨਾ ਸਮਾਨ ਹੈ, ਫਿਰ ਕੀ ਮੰਗਾਂ। ਇੱਕ ਸਹਿ ਇੱਕ ਵਸਤੂ ਹੈ ਜੋ ਕਦੇ ਨਾਸ ਨਹੀਂ ਹੁੰਦੀ, ਜਿਹੜੀ ਕਦੇ ਖਤਮ ਨਹੀਂ ਹੁੰਦੀ, ਜਿਹੜੀ ਕਦੇ ਮੁੱਕਦੀ ਨਹੀਂ, ਉਹ ਪਰਮਾਤਮਾ ਜੀ ਤੇਰਾ ਨਾਮ ਹੈ। ਜੇ ਤੂੰ ਮੇਰੇ ਤੇ ਖੁਸ਼ ਹੋਇਆ ਹੈ, ਜੇ ਤੂੰ ਮੇਰੇ ਤੇ ਪ੍ਰਸੰਨ ਹੋਇਆ ਹੈ, ਤਾਂ ਫਿਰ ਮੈਂ ਤੇਰੇ ਤੋਂ ਨਾਮ ਦੀ ਦਾਤ ਮੰਗਦਾ ਹਾਂ। ਮੈਨੂੰ ਆਪਣਾ ਨਾਮ ਦਿਓ ਤੇ ਜਿਸ ਦੇ ਕੋਲ ਪਰਮਾਤਮਾ ਦਾ ਨਾਮ ਹੋਵੇ, ਉਸ ਦੇ ਅੰਦਰ ਰੱਬੀ ਗੁਣ ਆ ਵਸਦੇ ਨੇ। ਉਹ ਰੱਬੀ ਗੁਣ ਕਿਹੜੇ ਨੇ? ਪੰਜ ਗੁਣ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ। ਇਹ ਪੰਜ ਗੁਣ ਨੇ ਰੱਬੀ ਗੁਣ। ਜਿਸ ਮਨੁੱਖ ਦੇ ਅੰਦਰ ਇਹ ਗੁਣ ਨੇ, ਸਮਝ ਲਓ ਉਹ ਮਨੁੱਖ ਪਰਮਾਤਮਾ ਦੇ ਬੜਾ ਨੇੜੇ ਹੈ। ਉਸ ਮਨੁੱਖ ਦੇ ਉੱਤੇ ਪਰਮਾਤਮਾ ਦੀ ਬੜੀ ਕਿਰਪਾ ਹੈ, ਪਰ ਇਹ ਪ੍ਰਾਪਤ ਹੋਣੇ ਬਹੁਤ ਮੁਸ਼ਕਲ ਨੇ, ਇੰਨੇ ਸੌਖੇ ਨਹੀਂ। ਕਿਉਂਕਿ ਕਈ ਵਾਰ ਮਨੁੱਖ ਸੋਚਦਾ ਹੈ, ਭਾਈ ਇਹ ਕਿਹੜੀ ਵੱਡੀ ਗੱਲ ਹੈ, ਥੋੜ੍ਹਾ ਜਿਹਾ ਨਾਮ ਜਪ ਲਓ, ਇਹ ਰੱਬੀ ਗੁਣ ਤਾਂ ਆਪੇ ਹੀ ਅੰਦਰ ਆ ਕੇ ਵਸ ਜਾਣਗੇ। ਨਹੀਂ, ਸੱਚ ਦਾ ਧਾਰਨੀ ਬਣਨਾ, ਸਭ ਤੋਂ ਪਹਿਲਾਂ ਜਿਹੜਾ ਗੁਣ ਹੈ ਉਹ ਹੈ ਸੱਤ। ਸੱਤ ਦਾ ਭਾਉ ਸੱਚ। ਕਿੰਨਾ ਕੁ ਸੱਚ ਬੋਲਦਾ ਹੈ ਮਨੁੱਖ, ਇੱਕ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਝੂਠ ਬੋਲ ਜਾਂਦਾ ਹੈ। ਫੋਨ ਹੱਥ 'ਚ ਲਿਆ ਹੁੰਦਾ ਬੰਦੇ ਨੇ, ਹੁੰਦਾ ਕਿਤੇ ਹੋਰ ਹੈ, ਅਤੇ ਜੇ ਕਿਤੇ ਕਿਸੇ ਦਾ ਫੋਨ ਆ ਜਾਵੇ ਦੱਸਦਾ ਕਿਤੇ ਹੋਰ ਹੀ ਹੈ ਵੀ ਮੈਂ ਖੁੱਲ ਆ ਜਾਵਾਂ। ਹੁਣ ਬੰਦਾ ਕਿਹੜਾ ਦੇਖ ਰਿਹਾ ਵੀ ਕਿੱਥੇ ਹੈ। ਇੱਥੇ ਤੱਕ ਕਿ ਬੰਦਾ ਆਪਣੇ ਜੀਵਨ ਸਾਥੀ ਨਾਲ ਵੀ ਕਈ ਵਾਰ ਝੂਠ ਬੋਲ ਜਾਂਦਾ ਹੈ। ਇੱਥੇ ਤੱਕ ਕਿ ਜੇਕਰ ਕੋਈ ਪੁੱਛ ਗਿੱਛ ਹੋਣ ਲੱਗੇ, ਕਈ ਵਾਰ ਬੰਦਾ ਆਪਣੇ ਮਾਤਾ ਪਿਤਾ ਤੋਂ ਵੀ ਝੂਠ ਬੋਲ ਜਾਂਦਾ ਜਿਨ੍ਹਾਂ ਨੇ ਆਪ ਜਨਮ ਦਿੱਤਾ ਉਸਨੂੰ। ਇਹ ਗੁਰੇਜ ਨਹੀਂ ਕਰਦਾ ਬੰਦਾ, ਤੇ ਫਿਰ ਪਾਤਸ਼ਾਹ ਕਹਿੰਦੇ ਨੇ ਸੱਚ ਦਾ ਜਿਹੜਾ ਧਾਰਨੀ ਬਣ ਗਿਆ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੱਤ ਦੀ ਦਾਤ ਬਖਸ਼ ਦਿੱਤੀ, ਉਹ ਤਾਂ ਫਿਰ ਸੱਚ ਹੀ ਬੋਲਦਾ ਭਾਵੇਂ ਜੋ ਮਰਜ਼ੀ ਹੋਵੇ। ਇੱਕ ਹੋਰ ਬੜੇ ਕਮਾਲ ਦੀ ਗੱਲ ਹੈ, ਇੱਕ ਝੂਠ ਨੂੰ ਛੁਪਾਉਣ ਵਾਸਤੇ, ਉਹਨੂੰ ਲੁਕਾਉਣ ਵਾਸਤੇ ਸੈਕੜੇ ਝੂਠ ਬੋਲਣੇ ਪੈਂਦੇ ਨੇ, ਸੈਕੜੇ ਝੂਠ ਬੋਲਣੇ ਪੈਂਦੇ ਨੇ ਵੀ ਕਿਤੇ ਇੱਕ ਇਹ ਝੂਠ ਸਾਡਾ ਲੁਕ ਜਾਵੇ, ਛੁਪ ਜਾਵੇ, ਇਹ ਨਾ ਉਗੜੇ। ਇੱਕ ਝੂਠ ਨੂੰ ਛੁਪਾਉਣ ਵਾਸਤੇ ਸੈਕੜੇ ਝੂਠ ਬੋਲਣੇ ਪੈਂਦੇ ਨੇ, ਫਿਰ ਵੀ ਉਹ ਇੱਕ ਝੂਠ ਉਹ ਛੁਪਦਾ ਨਹੀਂ, ਉਗੜ ਜਾਂਦਾ, ਸਾਹਮਣੇ ਆ ਜਾਂਦਾ ਹੈ। ਜਿਹੜਾ ਬੰਦਾ ਸੱਚ ਦਾ ਧਾਰਨੀ ਹੋ ਜਾਵੇ ਉਹ ਫਿਰ ਚਾਹ ਕੇ ਵੀ ਝੂਠ ਨਹੀਂ ਬੋਲ ਸਕਦਾ। ਕਈ ਵਾਰ ਬੜੀ ਕੋਸ਼ਿਸ਼ ਕਰਦਾ ਵੀ ਚਲੋ ਕਿਸੇ ਦਾ ਫਾਇਦਾ ਹੋ ਜਾਏਗਾ, ਜੇ ਕਿਤੇ ਮੈਂ ਇੱਕ ਝੂਠ ਬੋਲ ਲਵਾਂ ਕਿਸੇ ਦਾ ਫਾਇਦਾ ਹੋ ਜਾਏਗਾ, ਪਰ ਬਿਲਕੁਲ ਐਨ ਮੌਕੇ 'ਤੇ ਆ ਕੇ ਫਿਰ ਉਸਦੇ ਬੰਦੇ ਦਾ ਅੰਦਰ ਦਾ ਜਿਹੜਾ ਜ਼ਮੀਰ ਹੈ ਉਹ ਇਜਾਜ਼ਤ ਨਹੀਂ ਦਿੰਦਾ ਵੀ ਤੂੰ ਝੂਠ ਬੋਲੋ। ਉਹ ਸੱਚ ਬੋਲਦਾ ਫਿਰ, ਕਿਉਂਕਿ ਬੋਲਿਆ ਨਹੀਂ ਜਾਂਦਾ ਉਸ ਤੋਂ। ਉਹ ਕਹਿੰਦਾ ਨਹੀਂ, ਮੈਂ ਝੂਠ ਬੋਲ ਹੀ ਨਹੀਂ ਸਕਦਾ, ਨਹੀਂ ਬੋਲਿਆ ਜਾਂਦਾ, ਆਦਤ ਪੱਕ ਚੁੱਕੀ ਸੱਚ ਬੋਲਣ ਦੀ। ਇਸੇ ਤਰ੍ਹਾਂ ਜਿਹੜੇ ਝੂਠੇ ਬੰਦੇ ਨੇ ਉਹ ਕਈ ਵਾਰ ਚਾਹੁੰਦੇ ਨੇ ਵੀ ਕਿਤੇ ਆਪਾਂ ਸੱਚ ਗੱਲ ਦੱਸ ਦਈਏ, ਸੱਚ ਬੋਲ ਪਈਏ, ਪਰ ਬਿਲਕੁਲ ਐਨ ਮੌਕੇ 'ਤੇ ਆ ਕੇ ਵੀ ਮੁੱਕਰ ਜਾਂਦੇ ਨੇ, ਉੱਥੇ ਵੀ ਐਂ ਮੌਕੇ 'ਤੇ ਆ ਕੇ ਵੀ ਝੂਠ ਬੋਲ ਜਾਂਦੇ ਨੇ। ਕਿਉਂ? ਅੰਦਰ ਝੂਠ ਪੱਕ ਗਿਆ, ਪੱਕਿਆ ਹੋਇਆ ਅੰਦਰ। ਜਿਹੜੀ ਚੀਜ਼ ਅੰਦਰ ਹੈ ਉਹੀ ਬਾਹਰ ਆਏਗੀ। ਜੇਕਰ ਅੰਦਰ ਝੂਠ ਦਾ ਪੁਲਿੰਦਾ ਭਰਿਆ ਪਿਆ ਹੈ, ਝੂਠ ਹੀ ਬਾਹਰ ਆਏਗਾ। ਅੰਦਰ ਸੱਚ ਭਰਿਆ ਪਿਆ, ਫਿਰ ਹੁਣ ਸੁਭਾਵਕ ਗੱਲ ਹੈ, ਕੋਈ ਭਾਂਡਾ ਦੇਖ ਲਓ ਤੁਸੀਂ, ਉਸ ਭਾਂਡੇ 'ਚ ਜੋ ਕੁਝ ਹੋਏਗਾ

ਉਹੀ ਮਿਲੇਗਾ ਨਾ ਸਾਨੂੰ। ਹੁਣ ਭਾਂਡੇ ਚ ਤਾਂ ਪਾਣੀ ਭਰਿਆ, ਕੋਈ ਕਹੇ ਵੀ ਇਸ ਭਾਂਡੇ ਚੋਂ ਮੈਨੂੰ ਦੁੱਧ ਮਿਲ ਜਾਏ, ਦੁੱਧ ਤਾਂ ਨਹੀਂ ਮਿਲੇਗਾ, ਪਾਣੀ ਮਿਲੇਗਾ, ਪਾਣੀ ਭਰਿਆ ਹੋਇਆ। ਇਸ ਸਰੀਰ ਰੂਪ ਭਾਂਡੇ ਦੇ ਅੰਦਰ ਜੋ ਕੁਝ ਭਰਿਆ ਹੋਇਆ ਹੈ ਉਹੀ ਮਿਲਣਾ ਹੈ। ਜੇਕਰ ਇਸਦੇ ਅੰਦਰ ਚੰਗੀਆਂ ਸਿੱਖਿਆ ਭਰੀਆਂ ਹੋਈਆਂ ਨੇ ਤੇ ਫਿਰ ਉਹੀ ਬਾਹਰ ਆਉਂਦੀਆਂ ਨੇ। ਜੇਕਰ ਮੰਦੀਆਂ ਸਿੱਖਿਆ ਇਸਨੇ ਭਰੀਆਂ ਹੋਈਆਂ ਅੰਦਰ ਤੇ ਫਿਰ ਉਹੀ ਬਾਹਰ ਆਉਣਗੀਆਂ। ਇਹ ਗੁਰਬਾਣੀ ਦਾ ਫੈਸਲਾ ਹੈ। ਜੋ ਜੀ ਹੋਏ ਸੋ ਉਗਵੈ, ਮੋਕਾ ਕਹਿਆ ਵਾਓ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਜੋ ਜੀ ਹੋਏ ਸੋ ਉਗਵੈ, ਇਸਦੇ ਅੰਦਰ ਜੀਵ ਚ ਅੰਦਰ ਜੋ ਕੁਝ ਇਸਦੇ ਮਨ ਚ ਚੱਲਦਾ ਹੈ ਉਹੀ ਬਾਹਰ ਆਉਂਦਾ ਹੈ। ਕਿਸੇ ਦੇ ਨਾਲ ਮਿੱਤਰਤਾ ਹੋਵੇ, ਉਹਦੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਨੇ। ਜਿਹਦੇ ਨਾਲ ਥੋੜ੍ਹੀ ਜਿਹੀ ਲੱਗਦੀ ਹੋਵੇ, ਥੋੜ੍ਹੀ ਜਿਹੀ ਦੁਸ਼ਮਣੀ ਹੋਵੇ, ਉਹਦੇ ਵਾਸਤੇ ਅੰਦਰੋਂ ਕੌੜੇ ਹੀ ਬੋਲ ਨਿਕਲਣੇ, ਫਿੱਕੇ ਹੀ ਬੋਲ ਨਿਕਲਣੇ, ਮਿੱਠੇ ਨਹੀਂ ਨਿਕਲਦੇ। ਜਿਹੜਾ ਅੰਦਰ ਹੈ ਉਹੀ ਬਾਹਰ ਆਉਣਾ। ਹੁਣ ਬੜੇ ਕਮਾਲ ਦੀ ਗੱਲ, ਮਿਠਾਸ ਵੀ ਅੰਦਰ ਹੀ ਭਰੀ ਪਈ ਹੈ ਤੇ ਕੁੜੱਤਣ ਵੀ ਅੰਦਰ ਹੀ ਹੈ। ਫਿੱਕੇ ਬੋਲ ਵੀ ਅੰਦਰ ਹੀ ਹੈਗੇ, ਮਿੱਠੇ ਬੋਲ ਵੀ ਅੰਦਰ ਹੀ ਹੈਗੇ। ਬਸ ਗੱਲ ਇਹ ਹੈ ਵੀ ਅੰਦਰ ਜੋ ਕੁਝ ਹੈ ਉਹੀ ਬਾਹਰ ਆਏਗਾ। ਪਰ ਸਾਡਾ ਜੀਵਾਂ ਦਾ ਹਾਲ ਇਹ ਹੈ, ਸਤਿਗੁਰੂ ਜੀ ਕਹਿੰਦੇ ਨੇ ਬੀਜੈ ਬਿਖ, ਇਹ ਬੀਜ ਦਾ ਤਾਂ ਜ਼ਹਿਰ ਹੈ। ਜ਼ਹਿਰ ਦਾ ਭਾਵ ਸਮਝਦੇ ਹੋ? ਜ਼ਹਿਰ ਦਾ ਭਾਵ ਹੈ ਵੀ ਬਿਜਾਈ ਤਾਂ ਇਹ ਕਰਦਾ ਮੰਦੇ ਕਰਮਾਂ ਦੀ, ਕਰਮ ਤਾਂ ਮੰਦੇ ਕਰੀ ਜਾਂਦਾ। ਇਹ ਜਿਹੜੇ ਅਸੀਂ ਕਰਮ ਕਰਦੇ ਨਾ, ਇਹ ਇਵੇਂ ਸਮਝ ਲਓ ਵੀ ਆਪਾਂ ਬੀਜ ਬੋ ਰਹੇ ਨੇ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਇਹ ਸਰੀਰ ਇੱਕ ਖੇਤ ਹੈ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਹੋਏ। ਪਹਿਲਾ ਪਦਾ ਹੈ ਮਨ ਹਾਲੇ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮ ਸੀ ਸੇ ਘਰ ਭਾਗਠ ਦੇਖ। ਇਹ ਪਹਿਲਾ ਪਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ। ਮਨ ਹਾਲੀ, ਇਹ ਜਿਹੜਾ ਮਨ ਹੈ ਨਾ, ਇਸ ਨੂੰ ਹਾਲੀ ਬਣਾ। ਹਾਲੀ ਦਾ ਭਾਉ ਹੁੰਦਾ ਹੈ ਉੱਦਮੀ ਬੰਦਾ, ਮਿਹਨਤੀ ਬੰਦਾ, ਹਲਵਾਉਣ ਵਾਲੇ। ਉਹ ਬੜੀ ਮਿਹਨਤ ਕਰਦੇ ਨੇ। ਕਹਿਣ ਲੱਗੇ ਇਸ ਮਨ ਨੂੰ ਹਾਲੀ ਬਣਾ ਪਿਆਰਿਆ। ਕਿਰਸਾਣੀ ਕਰਨੀ, ਕਿਰਸਾਣੀ ਦਾ ਭਾਵ ਹੁੰਦਾ ਹੈ ਵੀ ਖੇਤੀ ਦਾ ਕੰਮ, ਵਾਹੀ ਦਾ ਕੰਮ। ਜਿਹੜੀ ਤੇਰੀ ਕਰਨੀ ਹੈ, ਜਿਹੜੀ ਤੇਰੀ ਨਿੱਤਾ ਪ੍ਰਤੀ ਦੀ ਦਿਨ ਚਰਿਆ ਹੈ, ਉਸ ਨੂੰ ਤੂੰ ਵਾਹੀ ਦਾ ਕੰਮ ਬਣਾ ਲੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਮਿਹਨਤ ਨੂੰ ਪਾਣੀ ਬਣਾ ਲੈ। ਤੇ ਖੇਤ, ਕਹਿਣ ਲੱਗੇ ਇਹ ਜਿਹੜਾ ਤੇਰਾ ਸਰੀਰ ਹੈ ਨਾ, ਇਹ ਖੇਤ ਹੈ। ਇਸ ਸਰੀਰ ਨੂੰ ਖੇਤ ਬਣਾ, ਆਪਣੇ ਮਨ ਨੂੰ ਹਾਲੀ ਬਣਾ, ਨਿੱਤਾ ਦੀ ਕਾਰ ਨੂੰ, ਜੋ ਤੂੰ ਨਿੱਤਾ ਪ੍ਰਤੀ ਦਿਨ ਚ ਕੰਮ ਕਾਰ ਕਰਦਾ ਹੈ। ਕਹਿਣ ਲੱਗੇ ਉਸ ਨੂੰ ਤੂੰ ਵਾਹੀ ਦਾ ਕੰਮ ਬਣਾ, ਮਿਹਨਤ ਨੂੰ ਪਾਣੀ ਬਣਾ। ਕਿਉਂਕਿ ਜਦੋਂ ਕੋਈ ਖੇਤ ਵਿੱਚ ਫਸਲ ਬੀਜਦਾ ਨਾ ਕਿਸਾਨ, ਫਿਰ ਉਸਨੂੰ ਪਾਣੀ ਵੀ ਦੇਣਾ ਹੁੰਦਾ ਹੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਤੇ ਬੀਜਣਾ ਕੀ ਹੈ? ਨਾਮ ਬੀਜ। ਇਸ ਸਰੀਰ ਰੂਪ ਖੇਤ ਦੇ ਅੰਦਰ ਪਰਮਾਤਮਾ ਦਾ ਨਾਮ ਰੂਪੀ ਬੀਜ ਬੀਜ ਪਿਆ ਰਿਹਾ। ਨਾਮ ਦੀ ਬੁਆਈ ਕਰ,

ਸੰਤੋਖ ਸੁਹਾਗਾ। ਹੁਣ ਕਿਸਾਨ ਕੀ ਕਰਦਾ? ਕਿਸਾਨ ਆਪਣੇ ਖੇਤ ਚ ਬਿਜਾਈ ਕਰਕੇ ਫਿਰ ਉਹਦੇ ਉੱਤੇ ਸੁਹਾਗਾ ਫੇਰਦਾ ਹੈ। ਸੁਹਾਗਾ ਇਸ ਕਰਕੇ ਫੇਰਦਾ ਵੀ ਜਿਹੜੇ ਬੀਜ ਪਏ ਨੇ ਉਹਨਾਂ ਨੂੰ ਕਿਤੇ ਪੰਛੀ ਨਾ ਚੁੱਕ ਜਾਣ। ਸੁਹਾਗਾ ਫੇਰ ਦਿੰਦਾ ਹੈ, ਮਿੱਟੀ ਨੂੰ ਇਕਸਾਰ ਕਰ ਦਿੰਦਾ ਹੈ, ਬੀਜ ਨੂੰ ਟੱਕ ਦਿੰਦਾ ਹੈ। ਢੱਕਿਆ ਬੀਜ ਚੰਗੀ ਤਰ੍ਹਾਂ ਜੰਮਦਾ ਹੈ। ਜਿਹੜਾ ਬੀਜ ਢੱਕਿਆ ਨਾ ਜਾਵੇ, ਉੱਤੇ ਰਹਿ ਜੇ ਖੇਤ 'ਚ, ਉਸ ਨੂੰ ਪੰਛੀ ਚੁੱਗ ਜਾਂਦੇ ਨੇ। ਸੁਹਾਗਾ ਇਸ ਕਰਕੇ ਫੇਰਦਾ ਹੈ, ਉਹ ਤੇਰਾ ਜਿਹੜਾ ਬੀਜ ਹੈ ਉਹ ਬਿਲਕੁਲ ਸੁਰੱਖਿਅਤ ਰਹੇ। ਨਾਮ ਬੀਜ, ਨਾਮ ਦਾ ਬੀਜ ਬੀਜਣਾ ਹੈ। ਖੇਤ ਕਿਹੜਾ ਹੈ? ਸਰੀਰ। ਬੀਜ ਕਿਹੜਾ ਹੈ? ਪਰਮਾਤਮਾ ਦਾ ਨਾਮ। ਉਵੇਂ ਕਿਵੇਂ ਬੀਜਿਆ ਜਾਵੇਗਾ? ਬੜੇ ਕਮਾਲ ਦੀ ਗੱਲ ਹੈ ਵੀ ਕਿਵੇਂ ਬੀਜਿਆ ਜਾਏ। ਦੁਨੀਆਵੀ ਬੀਜ ਬੀਜਣਾ ਹੋਵੇ, ਖੇਤੀ ਬੀਜਣੀ ਹੋਵੇ, ਉਹਦੇ ਤਾਂ ਬੜੇ ਸਾਧਨ ਨੇ ਬੀਜਾਈ ਦੇ। ਇਸ ਨਾਮ ਨੂੰ ਕਿਵੇਂ ਬੀਜਿਆ ਜਾਵੇ? ਪਿਆਰਿਆ, ਜਿਵੇਂ ਤੂੰ ਆਪਣੀ ਰਸਨਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰੇਗਾ, ਜਿਵੇਂ ਜਿਵੇਂ ਤੂੰ ਨਾਮ ਜਪੇਗਾ, ਇਵੇਂ ਮੰਨ ਲੈ ਕਿ ਤੂੰ ਪਰਮਾਤਮਾ ਦੇ ਨਾਮ ਦੀ ਬਿਜਾਈ ਕਰ ਰਿਹਾ। ਕਹਿਣ ਲੱਗੇ ਨਾਮ ਵੀ ਬੀਜ ਲਿਆ, ਚਲੋ ਕੋਈ ਗੱਲ ਨਹੀਂ, ਇਸ ਸਰੀਰ ਦੇ ਅੰਦਰ ਨਾਮ ਟਿਕਾ ਲਿਆ, ਪਰਮਾਤਮਾ ਦਾ ਸਿਮਰਨ ਕਰਨ ਲੱਗ ਪਿਆ। ਰੱਖ ਗਰੀਬੀ ਵੇਸ, ਰੱਖ ਦਾ ਭਾਅ ਹੁੰਦਾ ਹੈ ਰਖਵਾਲਾ, ਰਖਵਾਲਾ ਬਿਠਾਉਂਦੇ ਨੇ ਕਿਸਾਨ, ਰਾਖੀ ਕਰਨੀ ਪੈਂਦੀ ਖੇਤ ਦੀ, ਕਿਉਂਕਿ ਜੰਗਲੀ ਜਾਨਵਰ ਆ ਕੇ ਚੁੱਕ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਨਾਮ ਦੀ ਫਸਲ ਅੰਦਰ ਬੀਜੀ ਜਾਂਦੀ ਹੈ ਤੇ ਉਸ ਨੂੰ ਵੀ ਪੰਛੀ ਪੈਂਦੇ ਨੇ, ਜੰਗਲੀ ਜਾਨਵਰ ਵੀ ਪੈਂਦੇ ਨੇ। ਉਹ ਜਾਨਵਰ ਕਿਹੜੇ ਨੇ? ਜਿਹੜੇ ਨਾਮ ਦੀ ਫਸਲ ਨੂੰ ਚੁੱਗ ਜਾਂਦੇ ਨੇ ਉਹ ਜਾਨਵਰ ਕਿਹੜੇ ਨੇ? ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਉਸ ਫਸਲ ਨੂੰ ਚੁੱਕ ਜਾਂਦੇ ਨੇ। ਫਸਲ ਕੀ ਹੈ? ਫਸਲ ਆਪਾਂ ਦੇਖੀਏ, ਫਸਲ ਕੀ ਹੈ? ਫਸਲ ਹੈ ਅੰਦਰ ਦਾ ਆਤਮਕ ਜੀਵਨ, ਦਿਨੇ ਦਿਨ ਦਿਨੇ ਦਿਨ ਸੋਹਣਾ ਹੋਈ ਜਾਂਦਾ, ਦਿਨੇ ਦਿਨ ਆਤਮਕ ਜੀਵਨ ਉੱਚਾ ਤੇ ਸੁੱਚਾ ਹੋਈ ਜਾਂਦਾ ਹੈ। ਕਿਸ ਮਨੁੱਖ ਦਾ? ਜਿਸ ਨੇ ਅੰਦਰ ਪਰਮਾਤਮਾ ਦੇ ਨਾਮ ਦੀ ਬਿਜਾਈ ਕਰ ਲਈ।

ਵੇ ਤੂੰ ਇਹ ਸਾਰਾ ਕੰਮ ਤਾਂ ਕਰ ਲਿਆ, ਪਰ ਜਿਵੇਂ ਜਿਵੇਂ ਤੂੰ ਨਾਮ ਜਪੇ ਤੇਰੇ ਅੰਦਰ ਨੂੰ ਹੰਕਾਰ ਚੜ੍ਹਦਾ ਜਾਵੇ ਫੇਰ ਤੇਰੀ ਫਸਲ ਨਹੀਂ ਪੱਲਰਨੀ। ਉਹ ਨਾਮ ਦੀ ਜਿਹੜੀ ਅੰਦਰ ਫਸਲ ਪੱਲਰਨੀ ਹੈ, ਜਿਹੜੀ ਉਹ ਫਸਲ ਅੰਦਰ ਹਰੀ ਭਰੀ ਹੋਣੀ ਹੈ, ਜਿਸਨੇ ਤੇਰੇ ਇਸ ਸੁੱਕੇ ਹੋਏ ਹਿਰਦੇ ਨੂੰ ਹਰੀਆ ਭਰਿਆ ਰੱਖਣਾ ਹੈ। ਤੇ ਕਹਿਣ ਲੱਗੇ ਪਿਆਰਿਆ ਫਿਰ ਨਹੀਂ ਉਹ ਫਸਲ ਪੱਲਰਨੀ, ਫਿਰ ਇਹਨਾਂ ਨੇ ਚੁਗ ਲੈਣੇ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਇਹਨਾਂ ਨੇ ਚੁਗ ਲੈਣੇ। ਭਗਤ ਕਬੀਰ ਜੀ ਦਾ ਸ਼ਬਦ ਹੈ, ਕਹਿਣ ਲੱਗੇ ਮੂੰਦ ਲੀਏ ਦਰਵਾਜੇ ਬਾਜੀਅਲੇ ਅਨਹਦ ਵਾਜੇ। ਦੁਨੀਆਂ ਦੀ ਲੁਕੋ, ਮੈਂ ਆਪਣੇ ਦਰਵਾਜੇ ਬੰਦ ਕਰ ਲਏ। ਕਿਹੜੇ ਦਰਵਾਜੇ? ਕਹਿਣ ਲੱਗੇ ਜਿਨ੍ਹਾਂ ਦਰਵਾਜਿਆਂ ਤੋਂ ਇਹ ਜਾਨਵਰ ਜਿਤ ਮਿਰਗ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੈਨੂੰ ਪਹਿਲਾਂ ਨਹੀਂ ਪਤਾ ਸੀ, ਜਦੋਂ ਤੋਂ ਮੈਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ, ਗੁਰੂ ਦੀ ਪਾਵਨ ਬਾਣੀ, ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਉਦੋਂ ਤੱਕ ਮੈਨੂੰ ਸਮਝ ਨਹੀਂ ਸੀ। ਕੀ ਸਮਝ ਨਹੀਂ ਸੀ? ਕਹਿਣ ਲੱਗੇ ਮੇਰੇ ਹਿਰਦੇ ਦੇ ਅੰਦਰ ਜੋ ਪਰਮਾਤਮਾ ਦਾ ਨਾਮ ਰੂਪੀ ਫਸਲ ਜਦੋਂ ਹਰੀ ਭਰੀ ਹੋਣ ਲੱਗ ਪੈਂਦੀ ਸੀ ਤੇ ਉਹਨੂੰ ਜਾਨਵਰ ਪੈ ਜਾਂਦੇ ਸੀ, ਉਹ ਚੁੱਕ ਜਾਂਦੇ ਸੀ। ਇਹੀ ਜਾਨਵਰ ਸੀ ਉਹ, ਭਗਤ ਕਬੀਰ ਜੀ ਕਹਿੰਦੇ ਜਿਹੜੀ ਅੰਦਰ ਮੇਰਾ ਹਿਰਦਾ ਹਰਿਆ ਭਰਿਆ ਹੁੰਦਾ ਸੀ, ਖਿੜਾਓ ਵਿੱਚ ਆਉਂਦਾ ਸੀ, ਉਸ ਨੂੰ ਉਸ ਖੁਸ਼ੀ ਨੂੰ ਇਹ ਚੁੱਕ ਜਾਂਦੇ ਸੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੁੱਕ ਜਾਂਦੇ ਸੀ। ਕਿਵੇਂ ਚੁੱਕਦੇ ਸੀ? ਕਦੇ ਕਾਮ ਨੇ ਹੱਲਾ ਬੋਲਿਆ, ਮਨੁੱਖ ਦਾ ਇੱਕ ਦਾਤਰ ਘੁੱਟ ਦਿਆ। ਕਦੇ ਕ੍ਰੋਧ ਆਇਆ, ਉਸਨੇ ਅੰਦਰ ਨੂੰ ਹੀ ਲਾ ਕੇ ਰੱਖ ਦਿਆ। ਜਦੋਂ ਗੁੱਸਾ ਆਏ ਨਾ ਬੰਦਾ, ਹੋਰ ਮੈਂ ਥੋੜ੍ਹਾ ਜਿਹਾ ਖੁਲਾਸਾ ਕਰਾਂ,

ਅਰਸ ਆਵੀ ਕੰਤ ਨਿਮਣ ਸੋ ਅੱਖਰ ਨਿਮਰਤਾ ਵਾਲੇ ਅੱਖਰ ਹੋਣੇ ਚਾਹੀਦੇ ਖਮਣ ਗੁਣ ਸਹਿਲਸੀਨਤਾ ਹੋਣੀ ਚਾਹੀਦੀ ਬੰਦੇ ਦੇ ਅੰਦਰ ਪਹਿਲਾਂ ਬੰਦੇ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਦੂਜੀ ਗੱਲ ਸਹਿਣ ਸ਼ਕਤੀ ਵੀ ਉਹਦੇ ਅੰਦਰ ਹੋਣੀ ਚਾਹੀਦੀ ਇਹ ਨਹੀਂ ਕਿ ਸਾਹਮਣੇ ਵਾਲਾ ਬੰਦਾ ਥੋੜ੍ਹਾ ਜਿਹਾ ਅਕੜ ਕੇ ਬੋਲਿਆ ਅਤੇ ਉਹਦੇ ਨਾਲ ਭਿੜ ਜਾਓ ਨਹੀਂ ਫਿਰ ਉਹਦੇ 'ਚ ਅਤੇ ਸਮਝਦਾਰ 'ਚ ਫਿਰ ਫਰਕ ਕੀ ਰਹਿ ਗਿਆ ਗੁਰਬਾਣੀ ਕਹਿੰਦੀ ਇਹ ਮੂਰਖ ਨਾਲ ਨਾ ਲੁੱਝੀ ਹੈ ਵੀ ਮੂਰਖ ਬੰਦੇ ਦੇ ਨਾਲ ਖੜੇ ਝਗੜਾ ਨਾ ਕਰ ਤੂੰ ਲਾਭ ਨਹੀਂ ਹੋਵੇਗਾ ਕੋਈ ਵੀ ਮੂਰਖ ਤਾਂ ਹੈ ਅੱਗੇ ਮੂਰਖ ਉਹਦੇ ਨਾਲ ਝਗੜਾ ਕਰਕੇ ਉਹ ਵੀ ਸਿਆਣਾ ਵੀ ਮੂਰਖ ਬਣ ਜਾਂਦਾ ਹੈ ਅਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਨੇ ਕਹਿਣ ਲੱਗੇ ਪਿਆਰਿਓ ਪਹਿਲਾ ਗੁਣ ਵੀ ਬੰਦੇ ਦੇ ਅੰਦਰ ਨਿਮਰਤਾ ਹੋਣੀ ਚਾਹੀਦੀ ਦੂਜੀ ਗੱਲ ਬੰਦੇ ਦੇ ਅੰਦਰ ਸਹਿਣਸ਼ੀਲਤਾ ਹੋਣੀ ਚਾਹੀਦੀ ਤੀਜੀ ਗੱਲ

ਬੰਦੇ ਦੇ ਬੋਲ ਮਿੱਠੇ ਹੋਣੇ ਚਾਹੀਦੇ ਆ। ਇਹ ਜਦੋਂ ਵੀ ਬੋਲੇ ਇਹ ਮਿੱਠੇ ਬੋਲ ਬੋਲੇ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਵੀ ਕੌੜੇ ਬੋਲ ਬੋਲ ਕੇ ਬੰਦੇ ਦੀ ਪ੍ਰੀਤ ਟੁੱਟ ਜਾਂਦੀ ਹੈ, ਬੰਦੇ ਦੀ ਪ੍ਰੀਤ ਟੁੱਟ ਜਾਂਦੀ ਹੈ, ਪਿਆਰ ਟੁੱਟ ਜਾਂਦਾ ਹੈ ਕੌੜੇ ਬੋਲ ਬੋਲ ਕੇ। ਕਿਸੇ ਦੇ ਨਾਲ ਮਿੱਠੇ ਬੋਲ ਬੋਲੋ, ਦੂਜੇ ਵੀ ਆਪਣੇ ਹੋ ਜਾਂਦੇ ਨੇ, ਦੂਜੇ ਵੀ ਜਿਨ੍ਹਾਂ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਉਹਨਾਂ ਨਾਲ ਪਿਆਰ ਵਾਲੀ ਗੱਲਾਂ ਕਰ ਲਓ, ਉਹ ਵੀ ਆਪਣੇ ਹੋ ਜਾਂਦੇ ਨੇ। ਦੂਜੇ ਪਾਸੇ ਜਿਹੜੇ ਆਪਣੇ ਖਾਸ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਵੀ ਜੇ ਕਿਤੇ ਕੌੜੇ ਬੋਲ ਬੋਲ ਲਈਏ ਤਾਂ ਫਿਰ ਉਹ ਵੀ ਪਰਾਏ ਹੋ ਜਾਂਦੇ ਨੇ। ਗੱਲ ਸਾਰੀ ਬੋਲਦੀ ਹੈ, ਕਿਉਂਕਿ ਕੌੜੇ ਬੋਲ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ, ਕਿਸੇ ਨੂੰ ਪਿਆਰੇ ਨਹੀਂ ਲੱਗਦੇ, ਸੁਭਾਵਿਕ ਗੱਲ ਹੈ। ਅੱਜ ਸਾਡੇ ਨਾਲ ਹੀ ਕੋਈ ਕੌੜਾ ਬੋਲ ਬੋਲੇ ਅਸੀਂ ਉਹਦੇ ਨਾਲ ਮਿਲ ਵਰਤਣ ਰੱਖਾਂਗੇ? ਨਹੀਂ ਰੱਖਾਂਗੇ, ਨਹੀਂ, ਕਿਉਂਕਿ ਚੰਗੇ ਨਹੀਂ ਲੱਗਦੇ ਕਿਸੇ ਨੂੰ ਵੀ। ਕੌੜੇ ਬੋਲ ਕਰਕੇ ਅੰਦਰ ਹਿਰਦਾ ਦੁਖਦਾ ਹੈ ਬੰਦੇ ਦਾ, ਕੋਈ ਵੀ ਕਿਸੇ ਨੂੰ ਵੀ ਬੋਲੇ। ਆਪਣੇ ਧੀ ਪੁੱਤਰਾਂ ਨੂੰ ਬੋਲ ਕੇ ਵੇਖ ਲਓ, ਉਹਨਾਂ ਦਾ ਵੀ ਜੀ ਦੁੱਖ ਜਾਂਦਾ ਹੈ। ਤੇ ਕੌੜੇ ਬੋਲ ਬੋਲ ਕੇ ਜਿਹੜਾ ਪਿਆਰ ਬਣਿਆ ਹੁੰਦਾ ਹੈ ਉਹ ਵੀ ਟੁੱਟ ਜਾਂਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਜੇ ਕਿਤੇ ਇਹ ਤਿੰਨ ਗੁਣਾ ਦਾ ਧਾਰਨੀ ਕੋਈ ਬਣ ਜਾਵੇ ਤਾਂ। ਕਹਿਣ ਲੱਗੇ ਇਹ ਤਰੈ ਭੈਣੇ ਵੇਸ ਕਰ ਤਾਮਸ ਆਵੀ ਕੰਤ। ਕਹਿਣ ਲੱਗੇ ਪਤੀ ਪਰਮੇਸ਼ਰ ਵੀ ਤੇਰੇ ਵਸ ਵਿੱਚ ਆ ਜਾਵੇਗਾ। ਕਿਤੇ ਇਹ ਤਿੰਨ ਗੁਣ ਧਾਰਨ ਕਰਕੇ ਤਾਂ ਦੇਖ ਕਿ ਸੱਚਾਈ ਹੈ ਸਾਧ ਸੰਗਤ ਜੀ। ਜਿਹੜਾ ਬੰਦਾ ਇਹ ਤਿੰਨ ਗੁਣ ਧਾਰਨ ਕਰ ਲਏ ਉਹਦਾ ਫਿਰ ਕਿਸੇ ਦੇ ਨਾਲ ਝਗੜਾ ਨਹੀਂ ਪੈਂਦਾ, ਉਹਦੇ ਘਰ 'ਚ ਕਲੇਸ਼ ਨਹੀਂ ਹੁੰਦੇ, ਕਿਉਂਕਿ ਦੋਨਾਂ ਦੇ ਅੰਦਰ ਨਿਮਰਤਾ ਹੈ, ਪਤੀ ਪਤਨੀ ਦੇ ਅੰਦਰ ਨਿਮਰਤਾ ਹੈ। ਇੱਕ ਨੇ ਕੁਝ ਕਹਿ ਦਿਆ, ਦੂਜੇ ਨੇ ਸੁਣ ਲਿਆ, ਸਹਿਣ ਕਰ ਲਿਆ। ਇੱਕ ਨੇ ਕਹਿ ਦਿਆ, ਦੂਜੇ ਨੇ ਸਹਿਣ ਕਰ ਲਿਆ, ਝਗੜਾ ਮੁੱਕ ਗਿਆ। ਦੋਨੋਂ ਪਤੀ ਪਤਨੀ ਜਦੋਂ ਇੱਕ ਦੂਜੇ ਨਾਲ ਬੋਲਦੇ ਨੇ, ਉਹ ਮਿੱਠੇ ਬੋਲ ਬੋਲਦੇ ਨੇ, ਫਿਰ ਝਗੜਾ ਪੈਂਦਾ ਹੀ ਨਹੀਂ। ਘਰ ਨੂੰ ਸਾਂਭ ਕੇ ਰੱਖਣਾ, ਪਰਿਵਾਰ ਨੂੰ ਸਾਂਭ ਕੇ ਰੱਖਣਾ ਹੈ ਤਾਂ ਫਿਰ ਇਹ ਬਾਬਾ ਫਰੀਦ ਜੀ ਕਹਿੰਦੇ, ਕਹਿਣ ਲੱਗੇ ਪਿਆਰਿਓ ਇਹ ਬਹੁਤ ਜ਼ਰੂਰੀ ਨੇ। ਤੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਮੇਰੇ ਮਨ ਹਰ ਗੁਣ ਹਰ ਉਚਰੋ। ਆਪਣੇ ਮਨ ਨੂੰ ਕਿਹਾ ਕਰੋ, ਐ ਮੇਰੇ ਮਨਾ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ। ਮਸਤਕ ਲਿਖਤ ਲਿਖੇ ਗੁਣ ਗਾਏ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਸਾਰੇ ਲੋਕੀ ਨਹੀਂ ਗੁਣਗਾਨ ਕਰ ਸਕਦੇ ਉਸ ਰੱਬ ਦੇ ਵੀ, ਮਹਾਰਾਜ ਕੌਣ ਕਰ ਸਕਦੇ ਨੇ? ਕਹਿਣ ਲੱਗੇ ਜਿਨ੍ਹਾਂ ਦੇ ਭਾਗ ਚੰਗੇ ਨੇ। ਸੱਚ ਜਾਣੀਓ ਸਾਧ ਸੰਗਤ ਜੀ, ਜਿੰਨੇ ਗੁਰੂ ਦੇ ਦਰ ਤੇ ਆ ਕੇ ਨਤਮਸਤਕ ਹੁੰਦੇ ਹੋ ਨਾ, ਇਹ ਸਮਝ ਲਓ ਵੀ ਬਹੁਤ ਵੱਡੇ ਭਾਗਾਂ ਵਾਲੇ ਹੋ। ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਮਸਤਕ ਲਿਖਤ ਲਿਖੇ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਲਿਖੇ ਹੋਏ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ, ਉਹੀ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ। ਕਹਿਣ ਲੱਗੇ ਮਿਲ ਸੰਗਤ ਪਰ ਪਰਹੁ। ਮਿਲ ਸੰਗਤ, ਸਾਧ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸੰਗਤ ਵਿੱਚ ਮਿਲ ਕੇ ਕੀ ਕਰਨਾ? ਕਹਿਣ ਲੱਗੇ ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਹ ਜਿਹੜਾ ਵਿਸ਼ੇ ਵਿਕਾਰਾਂ ਭਰਾ ਸੰਸਾਰ ਸਮੁੰਦਰ ਹੈ, ਇਸ ਤੋਂ ਪਾਰ ਲੰਘ ਜਾਵੋ। ਹੁਣ ਗੁਰਬਾਣੀ ਬਾਰ ਬਾਰ ਸਮੁੰਦਰ ਕਹਿੰਦੀ ਹੈ ਇਸ ਨੂੰ, ਸੰਸਾਰ ਨੂੰ। ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਤਾਂ ਸਮੁੰਦਰ ਨਹੀਂ, ਉੱਥੇ ਤਾਂ ਪਾਣੀ ਨਹੀਂ, ਫਿਰ ਡੁੱਬਦੇ ਕਿਵੇਂ ਨੇ ਮਨੁੱਖ? ਵਿਕਾਰਾਂ ਵਿੱਚ ਡੁੱਬਦੇ ਜਾਂਦੇ ਨੇ। ਵਿਕਾਰਾਂ ਵਿੱਚ ਡੁੱਬ ਕੇ ਮੌਤ ਹੁੰਦੀ ਹੈ। ਕਿਹੜੀ ਮੌਤ ਹੁੰਦੀ ਹੈ? ਆਤਮਕ ਮੌਤ ਹੁੰਦੀ ਹੈ, ਬੰਦਾ ਅੰਦਰੋਂ ਮਰ ਜਾਂਦਾ। ਆਤਮਕ ਮੌਤ ਜਦੋਂ ਬੰਦੇ ਦੀ ਹੁੰਦੀ ਹੈ, ਜਦੋਂ ਬੰਦਾ ਅੱਤ ਦਾ ਨਿਰਾਸ਼ ਹੋ ਜਾਵੇ, ਅੱਤ ਦਾ ਨਿਰਾਸ਼ ਹੋ ਜਾਵੇ,
फिर उसनू चंगा खाना, चंगा पाना, चंगा बोलना, हसना कुछ भी चंगा नहीं लगता, क्योंकि अंदरों अत दा निराश हो गया। ते ए मौत एक दिन चे कई कई बार बंदे दी हो जांदी है। शरीरक मौत तो एक दिन होवेगी, वह तो गुरबाणी कहती भी ये तो एक दिन होएगी, पर यह एक ही दिन आती है शरीरक मौत। आत्मक मौत बार बार होंदी है, बार बार होंदी है। गुरबाणी जदों भी गल करती है भी बंदे तेरी आत्मक मौत नहीं होनी चाहिए, तू अंदरों निराश नहीं होना चाहिए, तू अंदरों दुखी नहीं होना चाहिए, गल ए है सारी। सतगुरु जी कहते ने कहन लगे, गुरु नानक साहब जी कहते ने कहन लगे, पता ये संसार जिहड़ा तू देखदा ना, जिथे पानी नहीं है समुंदर, सतगुरु जी क्यों कहते ने इसनू, कहन लगे तित सर वर्ड है भैले निवासा पानी पावक तिने किया। जिथे बंदे तू रहिंदा ना तेनू निवास करदा, उत्थे परमात्मा ने पानी दी जगह अग पाई हुई है विकारां दी, विकारां दी अग। ते अग दी जदों आपां गल करदे आ ते सतगुरु जी कहिंदे ने, कहिण लगे चार तरह दी अग दीआं नदियां वग रहीआं संसार विच, हंस हेत लोभ कोप चारे नदियां अग, पवै दजै नानका तरियै करमी लग। चार तरह दी अग हर वेले उन्हां दी नहरां वग रहीआं पूरीआं, ओ किहड़ीआं ने, हंस निर्दयता, बहुत सारी लुकाई है जिन्हां दे अंदर दया ही नहीं है, उन्हां दे अंदर कोई दया नहीं है, कोई जीवे मरे दुखी होए परेशान होए भुक्खा मरे सानू की लेना, उन्हां दा ये जीवन है, अंदर कोई दया नहीं है, अंदर कठोरता भरी पई है, निर्दयता। हंस हेत दूजी है मोह दी, मोह विच ही बहुत सारी लुकाई दूजियां दा नुकसान कर जांदी है। मोह की है, सिर्फ अपना भला लोचना, अपने परिवार दा भला लोचना, बस इस तों अगे नहीं ओ लोग जांदे। असीं की नाल चूरी चूरी खाइए दूजे भुक्खे मरदे कौन, ये है मोह। दूजे भावें भुक्खे मरण सानू की, बस सानू चंगा मिलना चाहिए, असीं तरक्की ते रहिए, आंढी गुआंढी भुक्खे मरते रहन। लोभ लालच, लालच के पिछे बंदा की कुछ नहीं कर देता, यह देख दे प्रोपर्टी के लालच के पिछे भरा भरा का कतल कर देता, कई बार पुत्र पियो का कतल कर देंदे, बई पियो का कतल कर दो प्रोपर्टी अपने नाम आ जाएगी, फिर यह की है, लोभ ही तो है। हंस हेत लोभ कोप, कोप का पाओ क्रोध गुस्सा। कहन लगे चार तरह दी नदियां वग रही है संसार विच, पवें जिहड़े इन्हां विच वड़दे ना इन्हां नदियां विच, दजै वो सड़ जांदे ने, उन्हां दा आत्मक जीवन वो सड़ जांदा है। पवें दजै नानका तरियै करमी लग, पर इन्हां नदियां विचों पार ओ लंघदे ने जिहड़े गुरु दी गुरु दे चरणां नाल जुड़ गए, जिन्हां दे उत्ते परमात्मा की बख्शिश होवे, कृपा होवे, मेहर होवे, कहन लगे ओ इन्हां तो बच जांदे ने। ते सतगुरु जी पहले पदे विच बख्शिश करदे ने, कहन लगे आवो संत मिलो मेरे भाई, हे संत जनो, हे मेरे भरावो, हे मेरे भाईओ, आओ आइए आपां मिल के बैठीए। ते करना की है, मिल हर हर कथा करू, मिलके आपा परमात्मा दे गुणगान करिए। हर हर नाम बोहित है कल युग, कल युग इस कले भरे संसार विच परमात्मा दा नाम इवें मानो कि ओ एक जहाज है, ते जहाज नू चलाउण वाला कौन है, जहाज नू चलाउण वाला चाहिदा, कहण लगे चलाउण वाला गुरु है, गुरु उस जहाज नू चलाउण वाला है, परमात्मा दा नाम एक जहाज है, गुरु उसनू चलाउण वाला है, ते गुरु दे शब्द विच जुड़ के इस संसार समुंदर तो पार लंघ जाओ।
ਭਾਵ ਇਹ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ 'ਚ ਵਸਾਓ, ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਲਓ, ਗੁਰੂ ਦੇ ਸ਼ਬਦ ਨੂੰ ਮੰਨ ਲਓ, ਗੁਰੂ ਦੀ ਗੱਲ ਮੰਨ ਲਓ, ਇਵੇਂ ਆਪਾਂ ਕਹਿ ਲਈਏ। ਫਿਰ ਅਗਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਕਾਇਆ ਨਗਰ ਮਹਿ ਰਾਮ ਰਸ ਉੱਤਮ। ਕਹਿੰਦੇ ਸਾਡਾ ਸਰੀਰ ਹੈ, ਕਹਿਣ ਲੱਗੇ ਇਹਦੇ 'ਚ ਰਸ ਭਰੇ ਪਏ ਨੇ, ਇਹਦੇ 'ਚ ਸਵਾਦ ਭਰੇ ਪਏ ਨੇ, ਪਰ ਸਭ ਤੋਂ ਉੱਤਮ ਜਿਹੜਾ ਸਵਾਦ ਹੈ ਉਹ ਪਰਮਾਤਮਾ ਦੇ ਨਾਮ ਦਾ ਸਵਾਦ ਹੈ। ਜਾਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੀ ਲਪਟਾਇਓ। ਜਿਸਨੂੰ ਪਰਮਾਤਮਾ ਦੀ ਭਜਨ ਬੰਦਗੀ ਦਾ ਨਾਮ ਸਿਮਰਨ ਦਾ ਸਵਾਦ ਆ ਗਿਆ, ਕਹਿਣ ਲੱਗੇ ਇਹ ਦੁਨੀਆ ਵੀ ਰਸ ਉਹਨੂੰ ਫਿੱਕੇ ਲੱਗਦੇ ਨੇ। ਇਹ ਦੁਨੀਆ ਵੀ ਜਿਹੜੇ ਸਵਾਦ ਹੈ ਨਾ, ਇਹ ਫਿੱਕੇ ਲੱਗਦੇ ਨੇ ਉਹਨਾਂ ਨੂੰ ਨਾਮ ਦਾ ਸਵਾਦ। ਉਹ ਕਹਿੰਦੇ ਵੀ ਨਾਮ ਦੇ ਵਰਗਾ ਸਵਾਦ ਹੋਰ ਕਿਸੇ ਚੀਜ਼ 'ਚ ਨਹੀਂ ਹੈ। ਭਗਤੀ ਕਰਨ ਵਾਲਿਆਂ ਨੂੰ ਨਾ, ਉਹਨਾਂ ਨੂੰ ਉਹ ਭਗਤੀ 'ਚ ਬੈਠੇ ਹੋਣ, ਪਰਮਾਤਮਾ ਦਾ ਧਿਆਨ ਕਰਿਆ ਹੋਵੇ, ਚਿੱਤ ਜੁੜਿਆ ਹੋਵੇ, ਉਹਨਾਂ ਨੂੰ ਕਹੋ ਭਾਈ ਲੰਗਰ ਛਕ ਲੈ, ਕਹਿੰਦਾ ਥੋੜ੍ਹੀ ਦੇਰ 'ਚ ਆਉਂਦੀ ਆ। ਕਿਉਂ? ਕਿਉਂਕਿ ਉਹ ਕਹਿੰਦੇ ਵੀ ਜਿਹੜਾ ਭਗਤੀ ਕਰਕੇ ਨਾਮ ਦਾ ਸਵਾਦ ਆ ਰਿਹਾ ਨਾ, ਉਹ ਦੁਨੀਆ ਵੀ ਕਿਸੇ ਪਦਾਰਥ ਵਿੱਚ ਉਹ ਸਵਾਦ ਨਹੀਂ। ਕਹਿਣ ਲੱਗੇ ਪਰ ਇਹ ਜਿਹੜਾ ਅੰਦਰ ਸਵਾਦ ਹੈ, ਅੰਦਰ ਰਸ ਹੈ ਪਰਮਾਤਮਾ ਦੇ ਨਾਮ ਨਾਲ, ਅੰਦਰ ਹੀ ਹੈ, ਫਿਰ ਇਸਨੂੰ ਪਾਈਏ ਕਿਵੇਂ? ਕਾਇਆ ਨਗਰ ਮੈਂ ਰਾਮ ਰਸ ਉੱਤਮ, ਕਿਉਂ ਪਾਈਏ ਉਪਦੇਸ਼ ਜਨ ਕਰੋ। ਹੇ ਪਿਆਰੇ ਹੋ, ਤੁਸੀਂ ਮੈਨੂੰ ਉਪਦੇਸ਼ ਕਰੋ, ਮੈਨੂੰ ਦੱਸੋ ਵੀ ਇਸ ਸਵਾਦ ਨੂੰ ਕਿਵੇਂ ਹਾਸਲ ਕਰੀਏ। ਤੇ ਫਿਰ ਅੱਗੇ ਜਵਾਬ ਆ ਗਿਆ ਜੀ ਅਗਲੀ ਤੁੱਕ ਵਿੱਚ, ਸਤਿਗੁਰ ਸੇਵ ਸਫਲ ਹਰ ਦਰਸ਼ਨ, ਮਿਲ ਅੰਮ੍ਰਿਤ ਹਰ ਰਸ ਪੀਓ। ਕਹਿਣ ਲੱਗੇ ਸਤਿਗੁਰੂ ਦੀ ਦੱਸੀ ਕਾਰ ਕਰੀਏ, ਫਿਰ ਪਰਮਾਤਮਾ ਦੇ ਨਾਮ ਦਾ ਸਾਰੇ ਫਲ ਦੇਣ ਵਾਲਾ, ਸੁੱਖ ਦੇਣ ਵਾਲਾ ਨਾਮ ਫਲ ਹਾਸਲ ਹੁੰਦਾ ਹੈ। ਪਰਮਾਤਮਾ ਦੇ ਦਰਸ਼ਨ ਬੜਾ ਅੰਦਰ ਨੂੰ ਸਕੂਨ ਦੇਣ ਵਾਲੇ ਨੇ। ਸਾਧ ਸੰਗਤ ਵਿੱਚ ਮਿਲ ਕੇ ਕੀ ਕਰੀਏ? ਕਹਿਣ ਲੱਗੇ ਪਰਮਾਤਮਾ ਦਾ ਨਾਮ ਰਸ ਛਕ ਲਓ, ਪੀ ਲਓ, ਭਾਓ ਭਜਨ ਬੰਦਗੀ ਕਰ ਲਓ। ਹਰ ਹਰ ਨਾਮ ਅੰਮ੍ਰਿਤ ਹਰ ਮਿੱਠਾ, ਸੰਤੋ ਚਾਖ ਦੇਖੋ। ਇਹ ਸੰਤ ਜਨੋ, ਪਰਮਾਤਮਾ ਦਾ ਨਾਮ ਬੜਾ ਪਿਆਰਾ ਹੈ, ਬੜਾ ਮਿੱਠਾ ਹੈ, ਨਹੀਂ ਤਾਂ ਕੋਈ ਚੱਕ ਕੇ ਦੇਖ ਲਓ। ਜਿਸਨੂੰ ਕੋਈ ਸ਼ੱਕ ਹੋਵੇ ਉਹ ਚੱਕ ਕੇ ਦੇਖ ਲਓ ਭਾਈ, ਜਿਸਨੇ ਨਹੀਂ ਜਪਿਆ ਉਹ ਜਪ ਕੇ ਦੇਖ ਲਓ, ਬੜਾ ਸਵਾਦ ਬਣਦਾ ਹੈ। ਗੁਰਮਤ ਹਰ ਰਸ ਮਿੱਠਾ ਲੱਗਾ, ਪਰ ਇਹ ਮਿੱਠਾ ਤਾਂ ਹੀ ਲੱਗਦਾ ਹੈ, ਪਿਆਰਾ ਲੱਗਦਾ ਹੈ, ਜਦੋਂ ਬੰਦਾ ਗੁਰੂ ਦੀ ਮਤ ਹਾਸਲ ਕਰ ਲਏ, ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰੇ, ਤਿੰਨ ਬਿਸਰੇ ਸਭ ਬਿਖ ਰਸੋ। ਕਹਿਣ ਲੱਗੇ ਜਿਹੜੇ ਆਤਮਕ ਜੀਵਨ ਨੂੰ ਮਾਰਨ ਵਾਲੇ ਨੇ ਦੁਨਿਆਵੀ ਸਵਾਦ, ਉਹ ਸਾਰੇ ਰਸ, ਉਹ ਸਾਰੇ ਸਵਾਦ ਬੰਦਾ ਛੱਡ ਦਿੰਦਾ ਹੈ, ਖਤਮ ਹੋ ਜਾਂਦੇ ਨੇ। ਰਾਮ ਨਾਮ ਰਸ ਰਾਮ ਰਸਾਇਣ, ਸੇਵੋ ਸੰਤ ਜਨੋ। ਇਹ ਭਾਈ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਵਾਦ ਸਾਰਿਆਂ ਸਵਾਦਾਂ ਨਾਲੋਂ ਉੱਚਾ ਹੈ। ਹੇ ਸੰਤ ਜਨੋ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਰਹੋ। ਤੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਹੋਰ ਕਰਕੇ ਕੀ ਮਿਲਦਾ ਹੈ? ਕਹਿਣ ਲੱਗੇ ਚਾਰ ਪਦਾਰਥ ਚਾਰੇ ਪਾਏ, ਗੁਰਮਤ ਨਾਨਕ ਹਰ ਭਜੋ। ਹੇ ਭਾਈ, ਗੁਰੂ ਦੀ ਮਤ ਲੈ ਕੇ ਉਸ ਪਰਮਾਤਮਾ ਦਾ ਨਾਮ ਸਿਮਰਦੇ ਰਹੀਏ। ਪਰਮਾਤਮਾ ਦਾ ਨਾਮ ਚਾਰੇ ਪਦਾਰਥ ਦੇਣ ਵਾਲਾ ਹੈ, ਧਰਮ ਅਰਥ ਕਾਮ ਤੇ ਮੋਖ। ਇਹ ਚਾਰੇ ਪਦਾਰਥ ਜਿਹੜੇ ਵੱਡੇ ਨੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪ੍ਰਾਪਤ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਨਾਮ ਦੀ ਦਾਤ ਸਾਰਿਆਂ ਨੂੰ ਬਖਸ਼ ਦੇਣ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਵੇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਜਿੰਨੇ ਨਾਮ ਧਿਆਇਆ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਬਹਿਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ।

ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੇ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੜ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਡ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਲ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ

ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਵਾਂ ਵਾਸਤੇ ਸਤਿ ਸਪਸ਼ਟ ਬਾਣੀ ਪੜ੍ਹਨ ਦੀ ਆਤਮ ਸਿਮਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ, ਤਿਲਫੜ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ, ਗੁਰਮਤਸਾਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਵਧਾਉਣ ਦੇ ਸੰਬੰਧ ਵਿੱਚ ਜੂਨ 1984 ਦੇ ਘੱਲੂ ਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੀ 6 ਜੂਨ ਨੂੰ ਪਾਤਸ਼ਾਹੀ ਰੈਲੀ ਨਗਰ ਕੀਰਤਨ ਦਿਨ ਸ਼ਨਿਚਰਵਾਰ ਵਾਲੇ ਨਿਕਲ ਰਹੇ ਹਨ ਸੈਨ ਫਰਾਂਸਿਸਕੋ ਵਿਖੇ ਹਰ ਸਾਲ ਦੀ ਤਰ੍ਹਾਂ। ਸਮਾਂ ਸਵੇਰੇ 10 ਵਜੇ ਦਾ ਹੋਵੇਗਾ। ਆਪ ਜੀ ਨੇ ਸਾਹਮਣੇ ਵੱਧ ਤੋਂ ਵੱਧ ਪਰਿਵਾਰਾਂ ਸਾਹਿਤ ਪਹੁੰਚ ਕੇ ਗੁਰੂ ਮਹਾਰਾਜ ਦੀਆਂ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਗੁਰਪ੍ਰਵਾਸੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਦੀ ਮਿੱਠੀ ਯਾਦ ਸਾਲਾਨਾ ਯਾਦ ਮਨਾਈ ਜਾ ਰਹੀ ਇਸ ਐਤਵਾਰ ਨੂੰ ਵਿਸ਼ੇਸ਼ ਦੀਵਾਨ ਸਜਣਗੇ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਵੀ ਮਹਾਂਪੁਰਸ਼ ਪਹੁੰਚ ਰਹੇ ਹਨ ਕਥਾ ਕਰਨ ਲਈ। ਐਤਵਾਰ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਇੱਥੇ ਅੰਮ੍ਰਿਤ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vahindra, Vahindra, Vahindra, Vahindra, Vahindra.

वाहेंद्र वाहेंद्र वाहेंद्र वाहेंद्र।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਰਾਸ਼ਟਰਪਤੀ
1: ਸਿਮਰੋ ਸਿਮਰ ਸਿਮਰ ਸੁਖ ਪਾਵੋ
0: ਕਲ ਕਲੇਸ਼ ਤਨ ਮਾਹੇ ਮਿਟਾਵੋ
1: ਸਿਮਰੋ ਜਾਸ ਮਸੰਬਰ ਇੱਕ
0: ਨਾਮ ਜਪਦਿਆ ਗਣਤ ਅਨੇਕ
1: ਵੇਦ ਪ੍ਰਾਣ ਸਿਮਰ

0: ਦੂਜਾ
1: ਸਭ ਸਿਮਰਨ ਤੀਰਥ ਇਸ਼ਨਾਨੀ
0: ਪ੍ਰਭ ਕੇ ਸਿਮਰਨ ਦਰਗਹਿ ਮਾਨੀ
1: ਸਭ ਕੇ ਸਿਮਰਨ ਹੋਏ ਸੋ ਭਲਾ
0: ਪ੍ਰਭ ਕੇ ਸਿਮਰਨ ਸੋ ਫਲ ਫਲਾ
1: ਸਿਮਰੇ ਜਿਨੇ ਆਪ ਸਿਮਰਾਏ
0: ਨਾਨਕ ਤਾਂ ਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
0: ਪ੍ਰਭ ਕੇ ਸਿਮਰਨ ਉਦਰੇ ਮੂਚਾ
1: ਸਭ ਕੇ ਸਿਮਰਨ ਤ੍ਰਿਸ਼ਨਾ ਬੁਝੇ
0: ਪ੍ਰਭ ਕੇ ਸਿਮਰਨ ਸਭ ਕੇ ਸੂਝੇ
1: ਸਭ ਕੇ ਸਿਮਰਨ ਨਾਹੀ ਜਮ ਤ੍ਰਾਸਾ
0: ਪ੍ਰਭ ਕੇ ਸਿਮਰਨ ਪੂਰਨ ਆਸਾ
1: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
0: ਅੰਮ੍ਰਿਤ ਨਾਮ੍ਰਿਤ ਮਾਏ ਸਮਾਏ
1: ਪ੍ਰਭ ਜੀ ਬਸੇ ਸਾਧ ਕੀ ਰਸਨਾ
0: ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੇ ਸੇ ਤਨਵੰਤੇ
0: ਪ੍ਰਭ ਕੋ ਸਿਮਰੇ ਸੇ ਪਤਵੰਤੇ
1: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ
0: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ ਸੁਖਵਾਸੀ
0: ਪ੍ਰਭ ਕੋ ਸਿਮਰੇ ਸਦਾ ਬਿਨਾਸੀ
1: ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ
0: ਨਾਨਕ ਜਨ ਕੀ ਮੰਗੇ ਰਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
0: ਪ੍ਰਭ ਕੋ ਸਿਮਰੇ ਤਿੰਨ ਸਦ ਬਲਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
0: ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ
0: ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੇ ਤਿੰਨ ਅਨੰਦ ਕਨੇਰੇ
0: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਦਿਨ ਜਾਗ
0: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
0: ਪ੍ਰਭ ਕੇ ਸਿਮਰਨ ਕਬੂ ਨਾ ਚੂਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
0: ਪ੍ਰਭ ਕੇ ਸਿਮਰਨ ਸਹਿਜ ਸਮਾਨੀ
1: ਪ੍ਰਭ ਕੇ ਸਿਮਰਨ ਨਿਚਲ ਆਸਨ
0: ਪ੍ਰਭ ਕੇ ਸਿਮਰਨ ਕਮਲ ਵਿਗਾਸਨ
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
1: ਸਿਮਰੇ ਸੇ ਜਨ ਜਿਨ ਕੋ ਪ੍ਰਭ ਮੈਂ
0: ਨਾਨਕ ਤਿੰਨ ਜਨ ਸਰਣੀ

0: ਰਾਸ਼ਟਰਪਤੀ
1: ਜੈ ਮਾਤ ਪਿਤਾ ਸੁਤ ਮੀਤਰਾ ਭਾਈ
0: ਮਨ ਉਹਾ ਨਾਮ ਤੇਰਾ ਸੰਗ ਸਹਾਈ
1: ਮਹਾ ਭਿਆਨ ਦੂਤ ਜਮ ਦਲ
0: ਤੈ ਕੇਵਲ ਨਾਮ ਸੰਗ ਤੇਰਾ ਚੱਲ
1: ਜੈ ਮੁਸ਼ਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਖਿਨ ਮਾਏ ਉਦਾਰੀ
1: ਪੁੰਨਾ ਚੰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ

0: ਜਨ ਸੰਗ ਕੀਤੇ ਤਰੇ
1: ਹਰ ਜਾਤੇ ਹਰ ਕੋ ਨਾਮ
0: ਕਾਮ ਬੇਨ ਹਰ ਹਰ ਗੁਣ ਗਾਮ
1: ਸਤੇ ਉੱਤਮ ਹਰ ਕੀ ਕਥਾ
0: ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਦ ਵਸੈ
0: ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਵਡ ਭਾਗੀ ਪਾਈਐ।

0: ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ
0: ਆਠ ਸ਼ਾਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਬਨ ਮਰਦੇ ਫਿਰਿਆ।

0: ਜੈ
1: ਜੇ ਪ੍ਰਸਾਦ ਧਾਰੂ ਉਪਰ ਸੁਖ ਵਸੈ
0: ਸੁਤ ਪਰਾਤ ਮੀਤ ਬਨਤਾ ਸੰਗ ਹਸੈ
1: ਜੇ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵਕ ਮੁਲਾ
1: ਜੇ ਪ੍ਰਸਾਦ ਭੋਗੇ ਸਭ ਰਸਾ
0: ਸਗਲ ਸਮਗਰੀ ਸੰਗ ਸਾਥ ਬਸਾ
1: ਇਨੇ ਹਸਤ ਭਾਵ ਕਰਨ ਨੇ ਤਿਰਸਨਾ
0: ਇਸੇ ਤਿਆਗ।

0: ਸਾਧ ਕੈ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਵ ਥਾਨ ਗਮ
0: ਨਾਨਕ ਸਾਧ ਕੈ ਸੰਗ ਸਫਲ ਜਨਮ
1: ਸਾਧ ਕੈ ਸੰਗ ਨਹੀਂ ਕਿਛ ਕਾਲ
0: ਦਰਸਨ ਪੇਟਤ ਹੋਤ ਨਿਹਾਲ
1: ਸਾਧ ਕੈ ਸੰਗ ਕਲੂਗਤ ਹਰੈ
0: ਸਾਧ ਕੈ ਸੰਗ ਨਰਕ ਪਰ ਹਰੈ
1: ਸਾਧ ਕੈ ਸੰਗ ਯਾਵ ਸੁਹਿਲਾ
0: ਸਾਧ ਸੰਗ ਬਿਛਰਤ ਹਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ
0: ਸਾਧ ਕੈ ਸੰਗ ਨਾ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਹਿਰਦ ਵਸੈ
0: ਨਾਨਕ ਉਦਰੇ ਸਾਧ ਸੁਣ ਰਸੈ।

0: ਮਾਨੀ
1: ਕਈ ਕੋਟ ਅੰਧ ਅਗਿਆਨੀ
0: ਕਈ ਕੋਟ ਕਿਰਪਨ ਕਠੋਰ
1: ਕਈ ਕੋਟ ਬਿਗ ਆਤਮ ਨੇ ਕੋਰ
0: ਕਈ ਕੋਟ ਪਰ ਦਰਬ ਕੋ ਹਿਰੈ ਹੈ
1: ਕਈ ਕੋਟ ਪਰ ਦੁਖ ਨਾ ਕਰੇ
0: ਕਈ ਕੋਟ ਮਾਇਆ ਸਰਮਾ ਹੈ
1: ਕਈ ਕੋਟ ਪਰ ਦੇਸ ਪਰ ਮਾਏ
0: ਜਿਤ ਲਾਵੋ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿੱਧ ਜਦੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ
1: ਕਈ ਕੋਟ ਪਾਥਰ ਬਿਰਕ ਨੇ ਪਜਾਏ
0: ਕਈ ਕੋਟ ਪਾਉਣ ਪਾਣੀ ਬੇਸੰਤਰ
1: ਕਈ ਕੋਟ ਦੇਸ ਪੋ ਮੰਡਲ
0: ਕਈ ਕੋਟ ਸਸਿਆ ਸੂਰ ਨਖਤਰ
1: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
0: ਸਗਲ ਸਮਗਰੀ ਆਪਣੇ ਸੂਤ ਧਾਰੈ
1: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸਥਾਨ ਸਾਧਕ
1: ਕਈ ਕੋਟ ਬੇਦ ਪ੍ਰਾਣ ਸਿਮਰਤ ਅਰ ਸਾਸਤ
0: ਕਈ ਕੋਟ ਕੀਏ

0: ਕੋਟ ਮਾਇਆ ਮੈਂ ਚਿੰਤ
1: ਜੈ ਭਾਣਾ ਦਤ ਰੱਖ
0: ਨਾਨਕ ਸਭ ਕਿਛ ਪ੍ਰਭ ਕੇ ਹੱਥ
1: ਕੋਟ ਭੈ ਬੈਰਾਗੀ
0: ਰਾਮ ਨਾਮ ਸੰਤ ਲਿਵ ਲਾਗੀ
1: ਕੋਟ ਪ੍ਰਭ ਕੋ ਖੋਜੰਤੇ
0: ਆਤਮ ਮੈਂ ਪਾਰ ਬ੍ਰਹਮ ਲਹੰਤੇ
1: ਕੋਟ